ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਆਸਰੀ ਬਾਣੀ ਭਗਤ ਨਾਮਦੇਵ ਜੀ ਕੀ ਗਹਿਰੀ ਕਰਕੇ ਨੀਵ ਖਵਾਏ ਉੱਪਰ ਮੰਡ ਵਿਚਾਏ ਮਾਰਕੰਡੇ ਤੇ ਕੋਧ ਕੇ ਜਨ ਤਨ ਧਰ ਮੂੰਡ ਬੁਲਾਏ ਹਮਰੋ ਕਰਤਾ ਰਾਮ ਸੁਨੇਹੀ ਕਾਹੇ ਰੇ ਨਰ ਗਰਭ ਕਰਤ ਹੋ।

0: ਜੁਗਾਦ ਸੱਚ ਹੈ ਭੀ ਸੱਚ, ਨਾਰਕ ਹੋਸੀ ਭੀ ਸੱਚ, ਸੋਚੇ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ,
1: ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾ ਲਿਵਤਾਰ,
0: ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੂਰੀਆਂ ਭਾਰ,
1: ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ,
0: ਕਿਵ ਸਚਿਆਰਾ ਹੋਈਏ ਕਿਵ ਕੂੜੇ ਤੁੱਟੇ ਪਾਲ, ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ,
1: ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ,
0: ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ,
1: ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈਐ,
0: ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ,
1: ਨਾਨਕ ਹੁਕਮੇ ਜੇ ਬੁਝੈ ਤਾਂ ਹਮ ਕਹਿ ਨਾ ਕੋਏ,
0: ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾਤ ਜਾਣੇ ਨਿਸ਼ਾਨ,
1: ਗਾਵੇ ਕੋ ਗੁਣ ਵਡਿਆਈਆ ਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ,
0: ਗਾਵੇ ਕੋ ਸਾਜ ਕਰੇ ਤਨਖੇ, ਗਾਵੇ ਕੋ ਜੀ ਲੈ ਫਿਰਦੇ,
1: ਗਾਵੇ ਕੋ ਜਪੈ ਦਿਸੈ ਦੂਰ, ਗਾਵੇ ਕੋ ਵੇਖੈ ਹਦ ਰਹਿ ਦੂਰ,
0: ਕਥਨਾ ਕਥੀ ਨ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ,
1: ਦੀਦਾ ਦੇ ਲੈ ਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ,
0: ਹੁਕਮੇ ਹੁਕਮ ਚਲਾਹੇ ਰਾਹੋ, ਨਾਨਕ ਬਿਗਸੇ ਬੇ

0: ਸ਼ਸਤਰੇ।
1: ਨਾਨਕ ਨਿਰ ਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇਹੇ,
0: ਕੀਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਇ ਕਰੇ।
1: ਸੁਣੇ ਸਿੱਧ ਪੀਰ ਸੁਨਨਾਥ, ਸੁਣੇ ਧਰਤ ਧਵਨ ਆਕਾਸ,
0: ਸੁਣੇ ਦੀਪ ਲੋ ਪਾਤਾਲ, ਸੁਣੇ ਪੋਹਿ ਨ ਸਕੈ ਕਾਲ।
1: ਨਾਨਕ ਭਗਤਾ ਸਦਾ ਵਿਗਾਸ, ਸੁਣੇ ਦੁਖ ਪਾਪ ਕਾ ਨਾਸ,
0: ਸੁਣੇ ਈਸ਼ਰ ਬਰਮਾ ਇੰਦ, ਸੁਣੇ ਮੁਖ ਸਲਾਹਣ ਮੰਦ,
1: ਸੁਣੇ ਜੋਗ ਜੁਗਤ ਤਨ ਭੇਦ, ਸੁਣੇ ਸਾਸਤ ਸਿਮਰਤ ਵੇਦ।

0: ਸੋਭਿਆ ਗਾਓ
1: ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ
0: ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ
1: ਕਾਗ

0: ਕਰ
1: ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ
0: ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ
1: ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ।

0: ਨਿਰੰਕਾਰ
1: ਅਸੰਖ ਮੂਰਖ ਅੰਧ ਕੋਰ ਅਸੰਖ ਚੋਰ ਹਰਾਮ ਖੋਰ
0: ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵੜ ਹਤਿਆ ਕਮਾਹੇ
1: ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੂੜੇ ਫਹਿਰਾਹੇ
0: ਅਸੰਖ ਮਲੇਛ ਮਲ ਪਖਾਹੇ ਅਸੰਖ ਨਿੰਦਕ ਸਿਰ ਕਰੇ ਭਾਰ
1: ਨਾਨਕ ਨੀਚ ਕਹੇ ਵਿਚਾਰ ਉਬਾਰਿਆ ਨਾ ਜਾਵਾਂ ਏਕ ਬਾਰ ਅਸੰਖ ਨਾਭ ਅਸੰਖ ਥਾਭ ਅਗਮ ਅਗਮ ਅਸੰਖ ਲੋ
0: ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ
1: ਅਖਰੀ ਲਿਖਣ ਬੋਲਣ ਬਾਣ

ਧਰਮ ਖਣ ਕੀ ਬਾਣੀ ਰੂਪ, ਜਿੱਥੇ ਘਾੜਤ ਘੜੀਏ ਬਹੁਤ ਅਨੂਪ। ਜਿੱਥੇ ਘੜੀਏ ਸੁਰਤ ਮਤ ਮਨ ਬੁੱਧ, ਜਿੱਥੇ ਘੜੇ ਸੁਰ

0: ਓਂਕਾਰ ਸਤਿਗੁਰ ਪ੍ਰਸਾਦ ਜਾਪ ਸ਼੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੇ ਸੰਤ ਪ੍ਰਸਾਦ ਚੱਕਰ ਚੰਨ ਔਰ ਵਰਨ ਜਾਤ ਔਰ ਪਾਤ ਨਹਿਨ ਜੇ ਅਚਲ ਮੂਰਤ ਅਨੁਭਵ ਪ੍ਰਕਾ ਸਮਤੋਜ ਕਹੀ ਜੈ ਕਰ ਭਵਨ ਮਿਹੀ ਪ੍ਰਸੁਰ ਨਰ ਅਸੁਰ ਨੇਤ ਨੇਤ ਬਨ ਤਿਣ ਕਹਿਤ ਨਮਸਤਮ ਅਕਾਲੇ ਨਮਸਤੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤਮ ਅਗੰਜੇ ਨਮਸਤੰ ਭੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਅਜੀਤੇ ਨਮਸਤੰ ਅਪੀਤੇ ਨਮਸਤੰ ਅਬਾਹੇ ਨਮਸਤੰ ਅਡਾਹੇ ਨਮਸਤੰ ਅਗੰਜੇ ਨਮਸਤੰ ਭੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਰ ਦੇਸੇ ਨਮਸਤੰ ਨਰ ਭੇਸੇ ਨਮਸਤੰ ਨਰ ਧੂਤੇ ਨਮਸਤੰ ਅਭੂਤੇ ਨਮਸਤੰ ਅਲੋਕੇ ਨਮਸਤੰ ਅਸੋਕੇ ਨਮਸਤੰ ਅਗਾਹੇ ਨਮਸਤੰ ਬਾਹੇ ਨਮਸਤੰ ਤਰਵਰਗੇ ਨਮਸਤੰ ਅਸਰਗੇ
1: ਨਮਸਤੰ ਗਮੇ ਨਮਸਤੰ ਸਰਮੇ ਨਮਸਤੰ ਜਲਾਸ਼ਰੀ ਨਮਸਤੰ ਨਿਰਾਸ਼ਰੀ ਨਮਸਤੰ ਭੇਸੇ ਨਮਸਤੰ ਨਰਧਾਮੇ ਨਮਸਤੰ ਨਰਬਾਮੇ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਸਰਬ ਗਾਉਣੇ ਨਮੋ ਸਰਬ ਪਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮਸਤ ਨਮਸਤੰ ਜਰਾਰੰ ਨਮਸਤੰ ਕਰਤਾਰੰ ਨਮ ਸਰਬ ਧੰਦੇ ਨਮੋਸਤ ਬੰਦੇ ਨਮਸਤੰ ਅਨੰਤੇ ਨਮਸਤੰ ਮਹਾਂਤੇ ਨਮਸਤ ਰਾਗੇ ਨਮਸਤੰ ਸੁਹਾਗੇ
2: ਨਮੋ ਸਰਬ ਸੁਖ ਨਮੋ ਸਰਬ ਭੁਖ ਨਮੋ ਸਰਬ ਕਰਤਾ ਨਮੋ ਸਰਬ ਹਰਤਾ
1: ਜੋਗ ਜੋਗੇ ਨੋ ਭੋਗ ਭੋਗੇ ਨਮੋ ਸਰਬ ਦਿਆਲੇ

0: ਵਾਧੇ ਵਾਧੇ ਆਨੰਦੀ ਸਰੂਪੇ ਨੋ ਸਰਮਾਨੇ ਸਮਾਸੇ ਨਿਧਾਨੇ ਨਮਸਤੰ ਕਾਲੇ ਨਮਸਤੰ ਪਾਲਨਾ ਸਰਵ ਦੇਸ਼ੇ ਨੋ ਸਰਭੇਸ਼ੇ
1: ਨਮੋ ਰਾਜ ਰਾਜੇ ਨਮੋ ਸਰ ਸਜੇ ਨਮੋ ਸ਼ਾਹ ਸ਼ਾਹੇ ਨਮੋ ਮਹਾਮਹੇ
0: ਮਹਾਵੀਰ ਗੀਤੇ ਨੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੁਖ ਸੋਖੇ
1: ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤਨ ਨਮੋ ਸਰਵ ਪੀਤਨ
0: ਨਮੋ ਸਰਵ ਗਿਆਨ ਨਮੋ ਪਰਮ ਦਾਨ ਨਮੋ ਸਰਵ ਮੰਤਰ ਨਮੋ ਸਰਵ ਜੰਤਰ
1: ਨਮੋ ਸਰਵ ਦ੍ਰਿਸ਼ਨ ਨਮੋ ਸਰਵ ਕ੍ਰਿਸ਼ਨ ਨਮੋ ਸਰਵ ਰੰਗੇ ਤ੍ਰਿਪੰਗੀ ਨਮੋ
0: ਜੀਵ ਜੀਵੰ ਨਮੋ ਬੀਜ ਬੀਜੇ ਖਿਜੇ ਭਿਜੇ ਸਮਸਤੰ ਪ੍ਰਸਿਜੇ
1: ਕਿਰਪਾਲੰ ਸਰੂਪੇ ਕੋ ਕਰਮੰ ਪੰਡਾਸੀ ਸਦਾ ਸਰਵਦਾਰਿਯਸਿ ਜਗਨੇ ਵਾਸੀ ਚਰਪਟ ਸੰਤਰਾ ਪ੍ਰਸਾਦ
0: ਅੰਮ੍ਰਿਤ ਕਰਮੀ ਅੰਮ੍ਰਿਤ ਧਰਮੇ ਖਲ ਜੋਗੇ ਚਲ ਭੋਗੇ
1: ਅਚਲ ਰਾਜੇ ਅਟਲ ਸਾਜੇ ਅਖਲ ਧਰਮ ਅਲਖ ਕਰਮ
0: ਸਰਵੰ ਦਾਤਾ ਸਰਵੰ ਗਿਆਤਾ ਸਰਵੰ ਭਾਨੇ ਸਰਵੰ ਮਾਨੇ
1: ਸਰਵੰ ਪ੍ਰਾਣੰ ਸਰਵੰ ਭੁਕਤਾ ਸਰਵੰ ਜੁਗਤਾ
0: ਸਰਵੰ ਦੇਵੰ ਸਰਵੰ ਭੇਵੰ ਸਰਵੰ ਕਾਲੇ ਸਰਵੰ ਪਾਲੇ
1: ਵਾਲ ਸੰਤਵ ਪ੍ਰਸਾਦ
0: ਆਦ ਰੂਪ ਨਾਦ ਮੂਰ ਜੋਨ ਪੁਰਖ ਅਪਾਰ
1: ਸਰਵ ਮਾਤਰ ਮਾਨ ਦੇਵ ਪੇਵਾ ਉਦਾਰ
0: ਸਰਵ ਕਾਲਕ ਸਰਵ ਕਾਲਕ ਸਰਵ ਕੋ

0: ਸਰਬਤਰ ਮਾਨੇ ਕਿ ਸਰਬਤਰ ਦਾਨੇ ਕਿ ਸਰਬਤਰ ਗਾਉਣਾ ਕਿ ਸਰਬਤਰ ਪਾਉਣਾ ਹੈ ਸਰਬਤਰ ਦੀਨਾ ਕਿ ਸਰਬਤਰ ਲੀਨਾ ਕਿ ਸਰਬਤਰ ਜਾਓ ਕਿ ਸਰਬਤਰ ਪਾਹੂ
1: ਸਰਬਤਰ ਦੇਸੈ ਕਿ ਸਰਬਤਰ ਪੇਸੈ ਕਿ ਸਰਬਤਰ ਕਾਲੈ ਕਿ ਸਰਬਤਰ ਪਾਲੈ
0: ਸਰਬਤਰ ਹੰਤਾ ਕਿ ਸਰਬਤਰ ਗਾਂਤਾ ਕਿ ਸਰਬਤਰ ਭੇਖੀ ਕਿ ਸਰਬਤਰ ਭੇਖੀ
1: ਸਰਬਤਰ ਰਾਜੈ ਕਿ ਸਰਬਤਰ ਰਾਜੈ ਕਿ ਸਰਬਤਰ ਸੁਖ ਹੈ ਕਿ ਸਰਬਤਰ ਭੁਖ ਹੈ
0: ਸਰਬਤਰ ਤ੍ਰਾਣ ਕਿ ਸਰਬਤਰ ਪ੍ਰਾਣ ਕਿ ਸਰਬਤਰ ਦੇਸੈ ਕਿ ਸਰਬਤਰ ਭੇਸੈ
1: ਕਿ ਸਰਬਤਰ ਮਾਨਿਐ ਸਦੈਵ ਪ੍ਰਧਾਨਿਐ ਕਿ ਸਰਬਤਰ ਜਾਪਿਐ ਕਿ ਸਰਬਤਰ ਥਾਪਿਐ
0: ਸਰਬਤਰ ਭਾਨ ਕਿ ਸਰਬਤਰ ਮਾਨ ਕਿ ਸਰਬਤਰ ਇੰਦਰ ਕਿ ਸਰਬਤਰ ਚੰਦਰ
1: ਸਰਬਤਰ
0: ਸਲਾਮ ਸਲਿਖਤ ਮੁਦਾ।

ਜੀ ਕਹਿੰਦਾ ਕਿ ਰਾਜ ਕਰ ਹੈ ਦਾ ਕਰੀ ਮੁਲਕ ਮਾਲ ਹੈ ਕਿਸਨ ਜਮਾਲ ਹੈ ਪ੍ਰਨਾਸ਼ ਸਮਸਤ ਨਿਵਾਸ ਗੰਜਲ ਗਨੀਮ ਰਜਾ ਕਰੀਮ ਹੈ ਭਗਵਾਨ ਵਿ ਸੁਰਵਾਨ ਤਮਾਮ ਤਮੀਜ ਸਮਸਤ ਲਜੀਜ ਹੈ ਜਮਾਮੀ ਕੁਲ ਇਮੈ ਕਰੀ ਮੁਲਕ ਮਾਲਕ ਜੁਰਤ ਜਮਾਲ ਹੈ ਆਤਮ ਪ੍ਰਭਾ

ਪਰ ਸਤਿਗੁਰੂ ਪ੍ਰਸਾਦ ਪਾਤਸ਼ਾਹ ਦਸਵੀਂ ਤੋਂ ਪ੍ਰਸਾਦ ਸਵਈ ਸਰਾਵਕ ਸੁੱਤ ਸਮੂਹ ਸਿਧਾਨ ਕੇ ਦੇਖ ਫਿਰ ਘਰ ਯੋਗ ਜਤੀ ਕੇ ਸਾਰੇ ਦੇਸ਼ ਕੋ ਦੇਖ ਰਹੇ ਹੋ ਮਤ ਕੋ ਉਹਨਾਂ ਦੇਖਿਤ ਪ੍ਰਾਣ ਪਤੀ ਕੇ ਤੰਗ ਜਰ ਯਾਰ ਸੰਗ ਨੂੰ ਬੋ ਤੰਗ ਸੁਰੰਗ ਸਵਾਰੇ ਸਾਰੇ ਭਜਾਨ ਕੇ ਭੂ ਭਲੇ ਬਦਨ ਆਪ ਸੀਸ ਨ ਜਾਤ ਵਿਚਾਰੇ ਸਭ ਦੇ ਸਦਸਾਨ ਕੋ ਬਾਜ ਢੋਲ ਮਰਦੰਗ ਨਗਾਰੇ ਸੁੰਦਰ ਭਗਵਾਨ ਕੇ ਭੂਪਤ ਕੌਣ

0: ਹਾਰ ਜਤੀ ਜਾ ਧਾਰ ਸਭ ਸਭ ਚਾਰ ਹਜ਼ਾਰ ਕ ਦੇਖੈ
1: ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ
0: ਜਿਸ ਪਾਦਰੰਤ ਦਬਾਵ ਸਾਹ ਸੁਨਾ ਦੁਰ ਜਾਨ ਦਲੈਂਗੇ
1: ਭਾਰੀ ਗੁਮਾਨ ਪਰੇ ਮਨ ਮੈਂ ਕਰ ਪਰਬਤ ਪੰਖਾ ਲੈ ਨਾ ਲੈਂਗੇ
0: ਮਰੋਰ ਮਵਾਸਨ ਮਾਤਮ ਤੰਗਨ ਮਾਨ ਮਲੈਂਗੇ
1: ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ
0: ਬਾਰ ਵੱਡੇ ਪਰਿਆਰ ਵਿਚਾਰ ਹੈ ਸਾਰ ਕੀ ਧਾਰ ਪਛਈਆ

0: ਸਭ ਗਵਾਈਆਂ
1: ਸੁਖ ਮਨਾਏ ਵਸਿਆ ਜਨੇਸ਼ਾ ਸਭ ਪੁਜਾਈਆਂ
0: ਸਦਾ ਕੁਰਬਾਨ ਕੀਤਾ ਗੁਰ ਬੇਟੋ ਜਿਸ ਦੀ ਇਹ ਵਡਿਆਈ
1: ਹੈ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੂ ਸਾਚਾ ਨਾਮ ਮੇਰਾ ਆਧਾਰੂ
0: ਅਜੇ ਪੰਜ ਸ਼ਬਦ ਤਿਤ ਘਰ ਸਪਾਗੇ ਘਰ ਸਪਾਗੇ।

0: ਤੁਧ ਉਪਾਇਕ ਵੇਖ ਪਰਸਨ ਆਇਆ
1: ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ
0: ਨਾਨਕ ਜਿਸਨੂੰ ਆਪ ਤੁਠਾ ਤਨ ਅੰਮ੍ਰਿਤ ਗੁਰ ਤੇ ਪਾਇਆ
1: ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ

0: ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ।
1: ਗੁਰੂ ਪ੍ਰਸਾਦ ਦੀ ਸਹਿਜ ਉਪਜੈ।

0: ਸਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ।
1: ਜੀਉ ਨਿਰਮਲ ਬਾਹਰੋ ਨਿਰਮਲ ਬਾਹਰੋ ਤੇ ਨਿਰਮਲ ਜੀਉ ਨਿਰਮਲ ਸਤਗੁਰ ਤੇ ਕਾਨੀ ਕਮਾਣੀ।
0: ਪਹੁੰਚੈ ਨਾਹੀ ਮਨਸਾ ਸਚ ਸਮਾਣੀ।
1: ਜਨ ਪਰਤੰਜੀ ਨਿਖੰਡਿਆ ਭਲੇ ਸੇਵਣ ਜਾਰੇ।
0: ਨਾਮ ਜਨ ਮਾਰ ਨਿਰਮਲ ਸਦਾ ਰਹਿ ਗੁਰ ਨਾਲੇ।
1: ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹਿ ਗੁਰ ਨਾਲੇ। ਤੇ
0: ਕਰਨ ਹਿਰਦੇ ਤੇ ਅੰਤਰ ਆਤਮਾ ਸੰਭਾਲੇ।
1: ਆਪ ਛੱਡ ਸਦਾ ਰਹਿ ਪਰਨੇ ਗੁਰ ਬਿਨ ਅਵਰ ਨ ਜਾਣੇ ਕੋਈ।
0: ਸੰਤੋ ਸੋ ਸਿੱਖ ਸਨਮੁਖ ਹੋਏ।
1: ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ।
0: ਮੁਕਤ ਨਾ ਹੋਵੇ ਕੋਈ ਪੁੱਛੋ ਬਵੇਕੀਆਂ ਜਾਏ।
1: ਇੱਕ ਚੁੰਨੀ ਪਰਮ ਆਵੇ ਬਿਨ ਸਤਗੁਰ ਮੁਕਤ ਨਾ ਪਾਏ।
0: ਮੁਕਤ ਬਾਏ ਲਾਗ ਚਰਣੀ ਸਤਗੁਰੂ ਸ਼ਬਦ ਸੁਣਾਏ।
1: ਕਹੇ ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤ ਨਾ ਪਾਏ।
0: ਸਤ ਸਤਗੁਰੂ ਕੇ ਪਿਆਰ ਉਗਾਵੋ ਸੱਚੀ ਬਾਣੀ।
1: ਬਾਣੀ ਤਾਂ ਗਾਵੋ ਗੁਰੂ ਤੇਰੀ ਬਾਣੀਆਂ ਸਿਰ ਬਾਣੀ।
0: ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ।
1: ਨੀਮੋ ਅੰਮ੍ਰਿਤ ਸਦਾ ਰਹੋ ਹਰਿ ਜਪਿਓ।

ਵਰਤਾਏ ਆਵੇ ਕਹਿ ਗੁਰਮੁਖ ਸਹਿ ਬੁਝਾਈ ਜਿਸਨੂੰ ਆਪ ਕਰੇ ਸੁਹੂ ਵੈ ਕਸਿਓ ਲਿਵਲਾਈ।

0: ਵਰਦਾਤਾ
1: ਜਗਨ ਮੈਂ ਆਹਾਰ ਪਹੁੰਚਾ ਬਈ
2: ਜਿਸਨੂੰ
1: ਵਿਆਪੀ ਲਾਏ ਗੁਰਮੁਖ ਸਦਾ ਸੰਭਾਲੀ ਹੈ
2: ਜੈਸੀ
1: ਅਗਨੋਦਰ ਮੈਂ ਤੈਸੀ ਬਾਹਰ ਮਾਇਆ ਜਮਿਆ ਪਰਿਵਾਰ ਭਲਾ ਪਾਇਆ।

ਤੂੰ ਠਾਕੁਰ ਊਚ ਭਗਵਾਨਾ, ਸੁਕਹੁ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ।

ਪੰਥ ਕਹਿੰਦੇ ਨੇ ਰਸਤੇ ਨੂੰ, ਮੁਕਤੀ ਦਾ ਰਸਤਾ ਜਿਹੜਾ ਤੂੰ ਉਸ ਨੂੰ ਜਾਣਿਆ ਨਹੀਂ, ਪਹਿਚਾਣਿਆ ਨਹੀਂ। ਧਨ ਜੋੜਨ ਕੋ ਧਾਇਆ, ਧਨ ਇਕੱਠਾ ਕਰਨ ਲਈ ਜੁਟਿਆ ਹੋਇਆ, ਦੌੜ ਭੱਜ ਤੂੰ ਲਾਈ ਹੋਈ ਹੈ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਇਹ ਨਹੀਂ ਵਰਜਿਆ ਕਿ ਧਨ ਇਕੱਠਾ ਨਹੀਂ ਕਰਨਾ, ਧਨ ਦੇ ਨਾਲ ਹੀ ਸਾਰੇ ਜਿਹੜੇ ਕਾਰ ਵਿਹਾਰ ਚੱਲਦੇ ਨੇ। ਜਿਹੜੀਆਂ ਆਹ ਕੰਟਰੀਆਂ ਨੇ ਜ਼ਿਆਦਾਤਰ ਦੇਖਿਆ ਜਾਂਦਾ ਹੈ, ਸਵਾਸ ਹੀ ਹੈ ਜਿਹੜੇ ਮਨੁੱਖ ਆਪਣੇ ਲੈਂਦਾ ਫਰੀ ਦੇ, ਬਾਕੀ ਦਾ ਸਾਰਾ ਕੁਝ ਜਿਹੜਾ ਮੁੱਲ ਦਾ ਮਿਲਦਾ। ਪਾਤਸ਼ਾਹ ਜੀ ਨੇ ਰਹਿਮਤ ਕੀਤੀ, ਕਹਿਣ ਲੱਗੇ ਉਦਮ ਕਰੇਂਦਿਆਂ ਜੀਉ ਤੂੰ, ਕਮਾਮ ਦਿਆਂ ਸੁਖ ਪੁੰਚ, ਪਰ ਧਿਆਈਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਕਹਿਣ ਲੱਗੇ ਦੌੜ ਭੱਜ ਇੰਨੀ ਨਾ ਹੋ ਜਾਏ ਤੈਨੂੰ ਪਰਮੇਸ਼ਰ ਪਰਮਾਤਮਾ ਭੁੱਲ ਜਾਏ, ਉਹ ਵਿਸਰ ਜਾਏ, ਉਹ ਚੇਤੇ ਨਾ ਆਏ। ਕਹਿਣ ਲੱਗੇ ਸਿੱਖ ਕੋਲ ਇੰਨਾ ਧਨ ਹੋਣਾ ਚਾਹੀਦਾ, ਘਰ ਇੰਨਾ ਸੋਹਣਾ ਵਧੀਆ ਹੋਣਾ ਚਾਹੀਦਾ, ਕੋਲ ਦੀ ਲੰਘਣ ਵਾਲਾ ਦੇਖੇ ਵੀ ਹਾਂ ਵੀ ਸਰਦਾਰ ਦਾ, ਸਿੱਖ ਦਾ ਘਰ ਬਹੁਤ ਵਧੀਆ ਹੈ, ਧਨ ਪਦਾਰਥ ਨੇ। ਪਾਤਸ਼ਾਹ ਜੀ ਨੇ ਕਿਰਤ ਲਈ ਕਿਹਾ, ਵਰਜਿਆ ਨਹੀਂ। ਕਹਿਣ ਲੱਗੇ ਇਹ ਨਾ ਹੋਏ ਤੂੰ ਉਹਦੀ ਦੌੜ ਭੱਜ ਵਿੱਚ ਇੰਨਾ ਲਪਟ ਜਾਏ ਤੈਨੂੰ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਭੁੱਲ ਜਾਏ, ਚੇਤੇ ਨਾ ਜਾਏ। ਅੰਤ ਸੰਗ ਕਾਹੂ ਨਹੀਂ ਦੀਨਾ, ਬਿਰਥਾ ਆਪ ਬੰਧਾਇਆ, ਨਾਲ ਸਮਝਾਇਆ। ਕਹਿਣ ਲੱਗੇ ਕਾਹਤੋਂ ਜੁੜਨਾ, ਬੰਦਗੀ ਕਾਹਤੋਂ ਕਰਨੀ ਹੈ? ਇਸ ਲਈ ਕਰਨੀ ਹੈ ਕਿਉਂਕਿ ਅਖੀਰ ਨਾਲ ਨਾ ਕੋਊ ਲੈ ਆਇਓ ਇਹ ਧਨ, ਨਾ ਕੋਊ ਲੈ ਜਾਤ, ਨਾ ਕੋਈ ਧਨ ਲੈ ਕੇ ਆਇਆ ਤੇ ਨਾ ਕਿਸੇ ਨੇ ਇੱਥੋਂ ਲੈ ਕੇ ਜਾਣਾ। ਅੰਤ ਸੰਗ ਕਾਹੂ ਨਹੀਂ ਦੀਨਾ, ਬਿਰਥਾ ਆਪ ਬੰਧਾਇਆ। ਕਹਿਣ ਲੱਗੇ ਫਿਰ ਸਾਰਾ ਕੁਝ ਵਿਅਰਥ ਚੱਲਿਆ ਜਾਂਦਾ ਹੈ ਜੇ ਪਰਮੇਸ਼ਰ ਪਰਮਾਤਮਾ ਦੀ ਬੰਦਗੀ ਕੋਲ ਨਾ ਹੋਏ। ਨਾ ਹਰਿ ਭਜਿਓ, ਨਾ ਗੁਰਜਨ ਸੇਵਿਓ, ਨਹਿ ਉਪਜਿਓ ਕਛੁ ਗਿਆਨਾ। ਨਾ ਹਰੀ ਵਾਹਿਗੁਰੂ ਪਰਮਾਤਮਾ ਦਾ ਭਜਨ ਕੀਤਾ, ਨਾ ਗੁਰੂ ਦੀ ਸ਼ਰਨ ਆਇਆ, ਨਾ ਗੁਰੂ ਦੀ ਸੇਵਾ ਕੀਤੀ, ਨਾ ਕੋਈ ਗਿਆਨ ਦੀ ਪ੍ਰਾਪਤੀ ਕੀਤੀ। ਘੱਟ ਹੀ ਮਾਹੇ ਨਿਰੰਜਨ ਤੇਰੇ, ਤੈਂ ਖੋਜਤ ਉਦਿਆਨਾ। ਕਹਿਣ ਲੱਗੇ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਤੇਰੇ ਹਿਰਦੇ ਘਰ ਵਿੱਚ ਵੱਸਦਾ ਹੈ, ਉਹਦਾ ਵਾਸਾ ਹੈ, ਬਾਹਰ ਭਟਕਣ ਦੀ ਲੋੜ ਨਹੀਂ, ਬਾਹਰ ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ। ਫਰੀਦਾ ਜੰਗਲ ਕਿਆ ਢੂੰਡੈ, ਵਣ ਕੰਡਾ ਮੋੜੇ, ਵੱਸੀ ਰੱਬ ਹਿਆਲੀ ਹੈ, ਜੰਗਲ ਕਿਆ ਢੂੰਡੇ। ਤੇਰੇ ਹਿਰਦੇ ਵਿੱਚ ਪਰਮੇਸ਼ਰ ਵਾਹਿਗੁਰੂ

0: ਕਰਤਾ ਪੁਰਖ ਨਿਰਭਉਣ ਰਹਿ ਅਕਾਲ ਮੂਰਤਿ ਅਜੂਨੀ ਸਾਹਿਬ ਹੰਗੂ ਪ੍ਰਸਾਦ ਆਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਸਰਾਜੇ ਕੀ ਧੁਨੀ ਸਲੋਕ ਮਹੱਲਾ ਪਹਿਲਾ
1: ਬਲਿਹਾਰੀ ਗੁਰੇ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀ ਇਹ ਕਰਤ ਨਾ ਲਾਗੀ ਵਾਰ ਮਹੱਲਾ ਦੂਜਾ ਜੇ ਸੋਚਣ ਦਾ

0: ਕੀਤਾ ਕਰਨਾ ਸਰਬ ਰਜਾਏ ਮਹੱਲਾ ਦੂਜਾ
1: ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਸ਼ਵਾਸ ਇਕਣਾ ਹੁਕਮ ਸੁਣਾ ਲੇ ਇਕਣਾ ਹੁਕਮੇ ਕਰੇ ਬਿਨਾਸ ਇਕਣਾ ਭਾਣੇ ਕੱਢ ਲੈ ਇਕਣਾ।

0: Mahalla pehla vismad nad vismad ne vismad ji vismad ped vismad vismad rang vismad ange phire jant vismad paani vismad apni khite vidani vismad dharti vismad kaani vismad sa lage prani vismad sanjog vismad sanjog vismad bhuk vismad bhog vismad se vismad sada vismad ji vismad ra vismad ne vismad ur vismad dekhe hazur hazur ਵੇਖ ਬਣਾਵਣਾ ਸਮਾਦ ਨਾਨਕ ਭੋਜਨ ਪੂਰੇ ਭਾਗ ਮਹਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ

ਯਾਰ, ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਪੇ ਯਾਰ, ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ, ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਨ ਅਭਿਮਾਨ, ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਸਭ

ਕਿਤੇ ਰਾਮ ਰਵਾਲ, ਕਿਤੀਆਂ ਕੰਨ ਕਹਾਣੀਆਂ, ਕਿਤੇ ਵੇਦ ਵਿਚਾਰ, ਕਿਤੇ ਨੱਚੇ ਮੰਗਤੇ ਗੜਮਣਪੁਰੇ ਤਾਲ, ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੇ ਬਾਜ਼ਾਰ, ਗਾਵੇ ਰਾਜੇ ਰਾਣੀਆਂ ਬੋਲਿਆਂ ਪਤਾਲ, ਲੱਕ ਟੱਕਿਆਂ ਕੇ ਮੁੰਦੜੇ, ਲੱਕ ਟੱਕਿਆਂ ਕੇ ਆਰ ਜਿਤਨ ਭਈਆ ਨਾਨਕਾ ਸੇਤਨ ਹੋਵੇ ਸ਼ਾਰ।

ਜਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲ ਵਰੋਲੇ ਬਹੁਤ ਅਨੰਤ ਲਾਟੂ ਮਦਾਣੀਆਂ ਨਗਾ ਅੰਖੀ ਪਾਉਂਦੀਆਂ ਲੈ ਨਸਾ ਸੂਈ ਚੜ ਪੁਆਈਆ ਜੰਤ ਨਾਨਕ ਪਾਉਂਦਿਆਂ ਗਣਤ ਨੰਤ ਬੰਦਨ ਬੰਦ ਪੁਆਏ ਸੋਏ ਪੈ ਕਿਰਤ ਨੱਚੇ ਸਭ ਕੋਈ ਨੱਚ ਨੱਚ ਹੱਸੇ ਚਲੇ ਸੇ ਰੋਏ ਉੱਡ

0: ਸਤੂ ਹੈ ਜਾਣੇ ਤਿਨਾ ਪਿਤੇ ਰੇ ਸਾਰ ਨਾਨਕ ਭਗਤਾਂ ਭੁਖਸਲਾਨ ਸਤਨਾਮੇ ਦਾ ਸਦਾਨੰਦ ਰਹਿ ਦਿਨ ਰਾਤੇ
1: ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ ਕੜ ਭਾਂਡੇ ਟਾਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬੱਪੜੀ।

ਜਾਇ ਇਸ ਮਨ ਕੋ ਹੋਰ ਸੰਜਮ ਕੋ ਨਾਹੀ ਮਿਣ ਸਤਿਗੁਰ ਕੀ ਸ਼ਰਨ ਆਏ ਸਤਿਗੁਰ ਮਿਲਿਆ ਉਲਟੀ ਭਈ ਕਹਿਣਾ ਕਿਛੂ ਨਾ ਜਾਇ ਭਣਤ ਨਾਨਕ ਸਤਿ

ਨਦਰੀ ਮਰਕੈ ਜੀਵਿਆ, ਨਦਰੀ ਸ਼ਬਦ ਵਸੈ ਮਨ ਆਏ, ਨਦਰੀ ਹੁਕਮ ਬੂਝੀਐ ਹੁਕਮੈ ਰਹਿ ਸਮਾਏ, ਜਿਨ ਜੀਵਾ ਹਰ ਰਸ ਨ ਚਾਖਿਓ ਸਾਜੇ ਵਾ ਜਲ ਜਾਓ, ਵਨ ਰਸ ਸਾਧੇ ਲਗ ਰਹੀ ਦੁਖ ਪਾਇਆ ਦੂਜੈ ਭਾਈ।

ਗੁਬਾਰ ਹੈ। ਗੁਰਬਿਨ ਗਿਆਨ ਨਾ ਹੋਈ ਸ਼ਬਦ ਲੱਗੈ ਤਿਨ ਬੂਝਿਆ ਦੂਜੈ ਪਰਜ ਵਿਗੋਈ। ਮਨ ਮੇਰੇ ਗੁਰਮਤਿ ਕਰਨੀ ਸਾਰ ਸਦਾ ਸਦਾ ਹਰ ਪ੍ਰਭ ਰਵੈ ਤਾਂ ਪਾਵੈ ਮੋਖ ਦੁਆਰ ਰਹਾਉ। ਗੁਣਾਂ ਕਾ ਨਿਧਾਨ ਏਕ ਹੈ ਆਪੇ ਦੇ ਤਾਂ ਕੋ ਪਾਏ ਬਿਨਾਂ ਵੈ ਸਭ ਵਿਛੜੀ ਗੁਰ ਕੈ ਸ਼ਬਦ ਮਿਲਾਏ। ਮੇਰੀ ਮੇਰੀ ਕਰਦੇ ਘੱਟ ਘੱਟ ਗਏ ਤਿੰਨਾਂ ਹੱਥ ਕਿਛ ਕਿਹੋ ਨਾ ਆਇਆ। ਸਤਿਗੁਰ ਮਿਲਿਆ ਸੱਚ ਮਿਲੇ ਸੱਚ ਨਾਮ ਸਮਾਇਆ ਆਸਾ ਮਨ ਸਾਏ ਸਰੀਰ ਹੈ ਅੰਤਰ ਜੋਤ ਜਗਾਏ। ਨਾਨਕ ਮਨਮੁਖ ਬੰਧ ਹੈ ਗੁਰਮੁਖ ਮੁਕਤ ਕਰਾਏ। ਵੜੰਸ ਮਹੱਲਾ ਤੀਜਾ ਸੁਹਾਗਣੀ ਸਦਾ ਮੁਖ ਉਜਲਾ ਗੁਰ ਕੈ ਸਹਿਜ ਸੁਭਾਏ। ਸਦਾ ਪਿਰਾ ਵਹਿ ਆਪਣਾ ਵਿੱਚੋਂ ਆਪ ਗਵਾਏ। ਮੇਰੇ ਮਨ ਤੂੰ ਹਰ ਹਰ ਨਾਮ ਧਿਆਏ ਸਤਿਗੁਰ ਮੁਖ ਹਰ ਨਾਮ ਦੀਆ ਬੁਝਾਏ ਰਹਾਓ।

ਹੋ ਹਰ ਮੇਰੇ ਵੜਨ ਸੰਭਾਲਾ ਚੌਥਾ ਮੇਰਾ ਹਰ ਪ੍ਰਭ ਸੁੰਦਰ ਮੈਂ ਸਾਰ ਨਾ ਜਾਣੀ ਹੋ ਹਰ ਪ੍ਰਭ ਛੋੜ ਦੂਜੈ ਲੋਭਾਣੀ ਹਉ ਕਿਉਂ ਕਰ ਫਿਰ ਕੋ ਮਿਲੋ ਵਿਆਣੀ ਜੋ ਫਿਰ ਭਾਵੈ ਸਾ ਸੁਹਾਗਣ ਸਾਈ ਫਿਰ ਕੋ ਮਿਲੈ ਸਿਆਣੀ ਰਹਾਓ ਮੈਂ ਵਿੱਚ ਦੋਸ਼ ਹਾਂ ਕਿਉਂ ਕਰ ਫਿਰ ਪਾਵਾਂ ਤੇਰੇ ਅਨੇਕ ਪਿਆਰੇ ਹੋਂ ਫਿਰ ਚਿੱਤ ਨਾ ਆਵਾਂ ਜਿਨ ਪਿਰ ਰਾਵਿਆ ਸਾ ਭਲੀ ਸੁਹਾਗਣ ਸੇ ਮੈਂ ਗੁਣ ਨਾ ਆਈ ਹਾਂ ਕਿਆ ਕਰੀ ਦੁਹਾਗਣ ਨਿੱਤ ਸੁਹਾਗਣ ਸਦਾ ਪਿਰ ਰਾਵੈ ਮੈਂ ਕਰਮਹੀਨ ਕਬ ਹੀ ਗਲ ਲਾਵੈ ਤੂੰ ਪਿਰ ਗੁਣਵੰਤਾ ਹਾਓ ਗਣਿਆਰਾ ਮੈਂ ਨਿਰਗੁਣ ਬਖਸ਼ ਨਾਨਕ ਵਿਚਾਰਾ ਵੜਨ ਸੰਭਾਲਾ ਚੌਥਾ

ਹੋਕਰ ਪੁੱਛ ਮਨ ਮੁਗਧ ਸਮਝਾਵਾਂ। ਭੁੱਲਾ ਮਨ ਸਮਝੈ ਗੁਰ ਸ਼ਬਦੀ, ਹਰ ਸਦਾ ਧਿਆਏ, ਨਾਨਕ ਜਿਸ ਨਦਰ ਕਰੇ ਮੇਰਾ ਪਿਆਰਾ, ਸੋ ਹਰ ਚਰਨੀ ਚਿਤ ਲਾਏ ਹਾਂ, ਸਭ ਵੇਸ ਕਰੀ ਫਿਰ ਕਾਰਣ, ਜੇ ਹਰ ਪ੍ਰਭ ਸਾਚੇ ਭਾਵਾਂ, ਸੋ ਫਿਰ ਪਿਆਰਾ ਮੈਂ ਨਦਰ ਨਾ ਦੇਖੈ ਹਾਂ, ਕਿਉਂ ਕਰ ਧੀਰਜ ਪਾਵਾਂ। ਜਿਸ ਕਾਰਨ ਹੋ ਸਿਗਾਰ ਸਿਗਾਰੀ, ਸੋ ਪਿਰ ਰੱਤਾ ਮੇਰਾ ਅਵਰਾ, ਨਾਨਕ ਧਨ ਧਨ ਸੁਹਾਗਣ ਜਿਨ ਪਿਰ ਰਾਵੇ ਅੜਾ, ਸੱਚ ਸਵਰਾ, ਹੋ ਜਾਏ ਪੁਛਾਂ ਸੁਹਾਗ ਸੁਹਾਗਣ ਤੁਸੀਂ ਪਿਆ, ਕਿਉਂ ਪਿਰ ਪਾਇੜਾ ਪ੍ਰਭ ਮੇਰਾ।

ਨਦਰ ਕਰ ਦੇਖਿਆ ਨਾਨਕ ਜੋਤੀ ਜੋਤ ਰਲੀਐ ਜੋ ਹਰਿ ਪ੍ਰਭ ਕਾ ਮੈਂ ਦੇਹ ਸੁਨੇਹਾ ਤਿਸ ਮੰਤਨ ਆਪਣਾ ਦੇਵਾਂ। ਨਿਤ ਪੱਖਾ ਫੇਰੀ ਸੇਵਕ ਮਾਵਾਂ ਤਿਸ ਆਗੇ ਪਾਣੀ ਢੋਵਾਂ ਨਿਤ ਨਿਤ ਸੇਵ ਕਰੀ ਹਰ ਜਨ ਕੀ ਜੋ ਹਰ ਹਰ ਕਥਾ ਸੁਣਾਏ। ਧਨ ਧਨ ਗੁਰੂ ਗੁਰ ਸਤਿਗੁਰ ਪੂਰਾ ਨਾਨਕ ਮਨ ਆਸ ਪੁਜਾਏ। ਗੁਰ ਸੱਜਣ ਮੇਰਾ ਮੇਲ ਹਰੇ ਜਿਤ ਮਿਲ ਹਰ ਨਾਮ ਧਿਆਵਾਂ। ਗੁਰ ਸਤਿਗੁਰ ਪਾਸੋਂ ਹਰ ਗੋਸ਼ਟ ਪੁੱਛਾਂ ਕਰ ਸਾਂਝੀ ਹਰ ਗੁਣ ਗਾਵਾਂ। ਗੁਣ ਗਾਵਾਂ ਨਿਤ ਨਿਤ ਸਦ ਹਰ ਕੀ ਮਨ ਜੀਵੈ ਨਾਮ ਸੁਣ ਤੇਰਾ। ਨਾਨਕ ਜਿਤ ਵੇਲਾ ਵਿਸਰੈ ਮੇਰਾ ਸੁਆਮੀ ਤਿਤ ਵੇਲੈ ਮਰ ਜਾਏ ਜੀਓ ਮੇਰਾ। ਹਰ ਵੇਖਣ ਕੋ ਸਭ ਕੋਈ ਲੋਚੈ ਸੋ ਵੇਖਿਆ ਜਿਸ ਆਪ ਵਿਖਾਲੈ ਜਿਸਨੋਂ ਨਦਰ ਕਰੇ ਮੇਰਾ ਪਿਆਰਾ ਸੋ ਹਰ ਹਰ ਸਦਾ ਸੰਭਾਲੇ। ਜੋ ਹਰ ਹਰ ਨਾਮ ਸਦਾ ਸਦਾ ਸੰਭਾਲੇ ਜਿਸ ਸਤਿਗੁਰ ਪੂਰਾ ਮੇਰਾ ਮਿਲਿਆ। ਨਾਨਕ ਹਰ ਜਨ ਹਰ ਇੱਕੈ ਹੋਏ ਹਰ ਜਪ ਹਰ ਸੇਤੀ ਰਲਿਆ। ਵਡਹੰਸ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਤ ਉੱਚਾ ਤਾ ਕਦਰ ਬਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਕੋਟ ਕੋਟ ਕੋਟ ਲਖਤਾ ਵੈ ਤਿਲ ਤਾ ਕਾ ਮੈਲ ਨਾ ਪਾਵੈ। ਸੁਹਾਵੀ ਕਵਣ ਸੁਵੇਲਾ ਜਿਤ ਕਾ ਮੇਲਾ ਰਹਾਓ ਲਾਖ ਬਹੁਤ ਜਾ ਕੋ ਰਾਧੇ ਲਾਖ ਤਪੀਸਰ ਤਪਹੀ ਸਾਧੇ ਲਾਖ ਜੁਗੀਸਰ ਕਰਤੇ ਜੋਗਾ ਲਾਖ ਭੁਗੀਸਰ ਭੋਗਿਆ ਭੋਗਾ ਕਟਕਟ ਵਸੈ ਜਾਣੈ ਤੋਰਾ ਹੈ ਕੋਈ ਸਾਜਨ ਪਰਦਾ ਤੋਰਾ। ਕਰੋ ਜਤਨ ਜੇ ਹੋਏ ਮਿਹਰਬਾਨਾ ਤਾਂ ਕਹੋ ਦੇ ਜੀਓ ਕੁਰਬਾਨਾ। ਫਿਰਤ ਫਿਰ ਸੰਤਨ ਪਾਇਆ ਦੁੱਖ ਭਰਮ ਹਮਰਾ ਸਗਲ ਮਿਟਾਇਆ ਮੈਲ ਬੁਲਾਇਆ ਪ੍ਰਭ ਅੰਮ੍ਰਿਤ ਪੁੰਚਾ ਕਹੋ ਨਾਨਕ ਮੇਰਾ ਪ੍ਰਭੀ ਉੱਚਾ। ਵਡਹੰਸ ਮਹੱਲਾ ਪੰਜਵਾਂ ਧਨ ਸੋ ਵੇਲਾ ਜਿਤ ਦਰਸ਼ਨ ਕਰਨਾ ਹੋਂ ਬਲਿਹਾਰੀ ਸਤਿਗੁਰ ਚਰਨਾ ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਮਨ ਜੀਵੈ ਪ੍ਰਭ ਨਾਮ ਚ ਤੇਰੇ ਰਾਹ ਸਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ ਸੀਤਲ ਪੁਰਖ ਦਿਸ਼ਟ ਸੁਜਾਣੀ ਸਚ ਹੁਕਮ ਤੁਮਾਰਾ ਤਖਤ ਨਿਵਾਸੀ ਆਏ ਨਾ ਜਾਵੈ ਮੇਰਾ ਪ੍ਰਭ ਅਵਿਨਾਸੀ। ਤੁਮ ਮਿਹਰਵਾਨ ਦਾਸ ਅਮਦੀਨਾ ਨਾਨਕ ਸਾਹਿਬ ਭਰਪੁਰ ਲੀਨਾ ਵੜਨ ਸੰਭਾਲਾ। ਪੰਜਵਾਂ ਤੂੰ ਬੇਅੰਤ ਕੋ ਵਿਰਲਾ ਜਾਣੈ ਗੁਰਪ੍ਰਸ਼ਾਦ ਕੋ ਸ਼ਬਦ ਪਛਾਣੈ ਸੇਵ ਕੀ ਅਰਦਾਸ ਪਿਆਰੇ ਜਪ ਜੀਵੈ ਪ੍ਰਭ ਚਰਨ ਤੁਮਾਰੇ। ਰਹਾਓ ਦਿਆਲ ਪੁਰਖ ਮੇਰੇ ਪ੍ਰਭ ਦਾਤੇ ਜਿਸ ਜਨਾਬ ਉਤਨੇ ਤੁਮ ਜਾਤੇ ਸਦਾ ਸਦਾ ਜਾਈ ਬਲਿਹਾਰੀ ਤੇ ਉਤ ਦੇਖੋ ਓਟ ਤੁਮਾਰੀ ਮੋਹਿੰਦਰ ਗੁਣ ਗੁਣ ਕਛੂ ਨ ਜਾਤਾ ਨਾਨਕ ਸਾਧੂ ਦੇਖ ਮਨ ਰਾਤਾ ਵੜਨ ਸੰਭਾਲਾ। ਪੰਜਵਾਂ ਅੰਤਰਜਾਮੀ ਸੋ ਪ੍ਰਭੂਰਾ ਦਾਨ ਦੇ ਸਾਧੂ ਕੀ ਤੂਰਾ ਕਰ ਕਿਰਪਾ ਪ੍ਰਭ ਦੀਨ ਦੇ ਅੱਲਾ ਤੇਰੀ ਓਟ ਪੂਰਨ ਗੋਪਾਲਾ। ਰਹਾਓ ਜਲ ਥਲ ਮਈਲ ਰਹਿਆ ਪਰ ਭੂਰੇ ਨਿਟ ਵਸੈ ਨਾਹੀ ਪ੍ਰਭ ਦੂਰੇ ਜਿਸਨੂੰ ਨਦਰ ਕਰੇ ਸੋ ਧਿਆਏ ਆਠ ਪੈਰ ਰਕੇ ਗੁਣ ਗਾਏ ਜੀ ਜਨ ਸਗਲੇ ਪ੍ਰਤ ਪਾਰੇ ਸਨ ਪਰਿਉ ਨਾਨਕ ਕਰ ਦੁਆਰੇ। ਵਡਹੰਸ ਮਹੱਲਾ ਪੰਜ

ਕੋ ਜਾਈ ਬਲਿਹਾਰੇ ਕਰ ਕਿਰਪਾ ਤੇਰੇ ਗੁਣ ਗਾਵਾਂ, ਨਾਨਕ ਨਾਮ ਜਪਤ ਸੁਖ ਪਾਵਾਂ, ਬੜੰਸ ਮਹਲਾ ਪੰਜਵਾਂ। ਸਾਧ ਸੰਗਾਂ ਅੰਮ੍ਰਿਤ ਪੀਜੈ, ਨਾ ਜੀਉ ਮਰੈ ਨਾ ਕਬੂ ਸੀਜੈ, ਵਡਭਾਗੀ ਗੁਰਪੂਰਾ ਪਾਈਐ, ਗੁਰ ਕਿਰਪਾ ਤੇ ਪ੍ਰਭੂ ਤੇ ਆਈਐ, ਰਾਹੁ ਰਤਨ ਜਵਾਹਰ, ਹਰਿ ਮਾਣਕ ਲਾਲਾ, ਸਿਮਰ ਸਿਮਰ ਪ੍ਰਭੈ ਨਿਹਾਲਾ, ਜਤ ਕਤ ਵੇਖੋ ਸਾਧੂ ਸਰਣਾ, ਹਰ ਗੁਣ ਗਾਇ ਨਿਰਮਲ ਮਨ ਕਰਣਾ, ਘਟ ਘਟ ਅੰਤਰ ਮੇਰਾ

ਤੇਰੇ ਜੀ ਤੂੰ ਸਦੇ ਸਾਥੀ ਸੰਸਾਰ ਸਾਗਰ ਤੇ ਕੱਢਦੇ ਹਾਥੀ ਆਮਣ ਜਾਣ ਤੁਮੀ ਕੀ ਆ ਜਿਸ ਤੂੰ ਰਾਖੈ ਤਿਸ ਦੂਖ ਨਾ ਤੀਆ ਤੂੰ ਏਕੋ ਸਾਹਿਬ ਆ ਵਰਨਾ ਹੋਰ ਬਿਨੁ ਕਰੇ ਨਾਨਕ ਕਰ ਜੋਰ ਵੜੰਸ ਮਾਲਾ ਪੰਜਵਾਂ।

ਨਾ ਸਕਿਆ ਬਿਨ ਖੀਰੇ ਮੇਰੇ ਅੰਤਰ ਭੁੱਖ ਨ ਉਤਰਿਆ ਮਾਲੀ ਜੇ ਸੋ ਭੋਜਨ ਮੈਂ ਨੀਰੇ ਮੇਰਾ ਮੰਤਨ ਪ੍ਰੇਮ ਪ੍ਰੇਮ ਕਾ ਬਿਨ ਦਰਸ਼ਨ ਕਿਉਂ ਮਨ ਧੀਰੇ ਸੁਣ ਸੱਜਣ ਮੇਰਾ ਪ੍ਰੀਤਮ ਭਾਈ ਮੈਂ ਮੇਲੇ ਮਿੱਤਰ ਸੁਖਦਾਤਾ ਹੋ ਜੀ ਹਾਂ ਕੀ ਮੇਰੀ ਸਭ ਬੇਦਨ ਜਾਣ ਸੁਣਾ ਵੈਰ ਕੀ ਆ ਬਾਤਾਂ ਹੋ ਇੱਕਿੰਨ ਤਿਸ ਬਿਨ ਰਹਿ ਨਾ ਸਕਾਂ ਜੋ ਚਾਤਰਕ ਜਲ ਕਹੋ ਬਿਲ ਲਾਤਾ ਹੋ ਕਿਆ ਗੁਣ ਤੇਰੇ ਸਾਰ ਸੰਭਾਲੀ ਮੈਂ ਨਿਰਗੁਣ ਕਹੋ ਰੱਖ ਲੇਤਾ ਹੋ ਭਈ ਉਡੇਣੀ ਕੰਤ ਕੋ ਮਾਲੀ ਸੋ ਪ੍ਰਭ ਕਦ ਨੈਣੀ ਦੇਖਾਂ ਸਭ ਰਸ ਭੋਗਣ ਵਿਸਰੇ ਬਿਨ ਫਿਰ ਕਿਤੇ ਨਾ ਲੇਖਾਂ ਏ ਕਾਪੜ ਧੰਨ ਸੁਖਾ ਵਹੀ ਕਰ ਨਾ ਸਕੋ ਹਉ ਵੇਸਾਂ ਜਿੰਨੀ ਸਖੀ ਲਾਲ ਰਾਵਿਆ ਪਿਆਰੈ ਤਨੇ ਆਗੇ ਹਉ ਆਦੇਸਾ ਮੈਂ ਸਭ ਸਿਗਾਰ ਬਣਾਇਆ ਮਾਲੀ ਬਿਨ ਫਿਰ ਕਾਮ ਨਾ ਆਏ ਜੈਸਾ ਬਾਤ ਨਾ ਪੁੱਛਿਆ ਮਾਲੀ ਤਾਂ ਬਿਰਤਾ ਜੋ ਬਨ ਸਭ ਜਾਏ ਧੰਨ ਧੰਨ ਤੇ ਸੁਹਾਗਣੀ ਅਮਾਲੀ ਜਿਨ ਸਹਿ ਰਵਿਆ ਰਹਿਆ ਸਮਾਏ ਹੋ ਵਾਰਿਆ ਤਿੰਨ ਸੁਹਾਗਣੀ ਅਮਾਲੀ ਤਿੰਨ ਕਹਿ ਧੋਵਾਂ ਸਦ ਪਾਏ ਜਿਚਰ ਦੂਜਾ ਭਰਮ ਸਾ ਮਾਲੀ ਤਿਚਰ ਮੈਂ ਜਾਣਿਆ ਪ੍ਰਭ ਦੂਰੇ ਜਾ ਮਿਲਿਆ ਪ੍ਰਭ ਸਤਿਗੁਰੂ ਮਾਲੀ ਤਾਂ ਆਸਾ ਮਨਸਾ ਸਭ ਪੂਰੇ ਮੈਂ ਸਰਬ ਸੁਖਾਂ ਸੁਖ ਪਾਇਆ ਮਾਲੀ ਫਿਰ ਸਰਬ ਰਿਆ ਪਰ ਭੂਰੇ ਜਾਂ ਨਾਨਕਾ ਰੰਗ ਮਾਣਿਆ ਮਾਲੀ ਗੁਰ ਸਤਿਗੁਰ ਕਹਿ ਲਗ ਪੈਰੇ ਵਡਹੰਸ ਮਹੱਲਾ ਤੀਜਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੱਚੀ ਬਾਣੀ ਸੱਚ ਧੁਨ ਸੱਚ ਸ਼ਬਦ ਵਿਚਾਰ ਆਯੰਦਨ ਸੱਚ ਸਲਾਹਣਾ ਧਨ ਧਨ ਵਡਭਾਗ ਹਮਾਰਾ ਮਨ ਮੇਰੀ ਸੱਚੇ ਨਾਮ ਮਿਟੋ ਮਲ ਜਾਉ ਦਸਾਂ ਦਸਾਂ ਹੋਏ ਰਹੋ ਤਾਂ ਪਾਵੈ ਸੱਚਾ ਨਾਉ ਰਹਾਓ ਜੇ ਵਾ ਸੱਚੀ ਸੱਚ ਰਤੀ ਧਨ ਮਨ ਸੱਚਾ ਹੋਏ।

ਤਾਂ ਰਸ ਪੀਜਾ ਰਹਾਓ ਸ਼ਬਦ ਜੀਨ ਮੰਦਰ ਮਲ ਹੋਵੇ ਤਾਂ ਹਰ ਕਹਿ ਗੁਣ ਗਾਵੈ ਗੁਰਮਤੀ ਆਪੇ ਆਪ ਪਛਾਣੇ ਤਾਂ ਨਿਜ ਕਰ ਵਾਸਾ ਪਾਵੇ ਮਨ ਮੇਰੇ ਸਦਾ ਰੰਗ ਰਾਤੇ ਸਦਾ ਹਰ ਕੇ ਗੁਣ ਗਾਓ ਹਰ ਨਿਰਮਲ ਸਦਾ ਸੁਖਦਾਤਾ ਮਨ ਚੰਦਿਆ ਬਲ ਪਾਓ ਹਮ ਨੀਚੇ ਉੱਤਮ ਭੈ ਹਰ ਕੀ ਸਰਣ ਆਈ ਪਾਤਰ ਡੁੱਬਦਾ ਕਾੜ ਲਈ ਆ ਸੱਚੀ ਵਡਿਆਈ

ਨਾਮ ਧਿਆਏ ਮਨਮੁਖ ਭੁੱਲੈ ਬਿਕਲਾ ਗਿਆ ਲਾ ਜਨਮ ਗਵਾਇਆ ਹਰ ਕਾ ਨਾਮ ਸਦਾ ਸੁਖ ਸਾਗੁਰੂ ਸੱਚਾ ਸਾਚਾ ਸ਼ਬਦ ਨ ਪਾਇਆ ਮੁਖੋਂ ਹਰ ਹਰ ਸਭ ਕੋ ਕਰੈ ਵਿਰਲਾ ਹਿਰਦੇ ਵਸਾਇਆ ਨਾਨਕ ਕਹਿ ਹਿਰਦੇ ਵਸਿਆ ਮੋਖ ਮੁਕਤਿਨ ਪਾਇਆ ਵਡਹੰਸ ਮਹੱਲਾ ਪਹਿਲਾ ਸ਼ੰਤੇ ਕੋ ਅੰਕਾਰ ਸਤਿਗੁਰ ਪ੍ਰਸਾਦ ਕਾਇਆ ਕੂੜ ਵਿਗਾੜ ਕਾਹੇ ਨਾਈ ਹੈ ਨਾਤਾ ਸੋ ਪ੍ਰਵਾਨ ਸੱਚ ਕੁਮਾਈ ਹੈ ਜਬ ਸਾਚ ਅੰਦਰ ਹੋਏ ਸੱਚਾ ਤਾਮ ਸੱਚ ਪਾਈ ਹੈ ਲਿਖਿਆ ਬਾਜੋ ਸੁਰਤ ਨਾਹੀਂ ਬੋਲ ਨਾਹੀਂ ਬੋਲ ਬੋਲ ਗਵਾਈ ਹੈ ਜਿੱਥੇ ਜਾਏ ਬਈਐ ਭਲਾ ਕਹੀਐ ਸੁਰਤ ਸ਼ਬਦ ਲਿਖਾਈ ਹੈ ਕਾਇਆ ਕੂੜ ਵਿਗਾੜ ਕਾਏ ਨਾਈ ਹੈ ਤਾਂ ਮੈਂ ਕਹਿਆ ਕਹਿਣ ਜਾਂ ਤੁਜੇ ਸਕਹਾਇਆ ਅਮਰ ਤਰਕਾ ਨਾਮ ਮੇਰਾ ਮਨ ਭਾਇਆ ਨਾਮ ਮੀਠਾ ਮਨੈ ਲਾਗਾ ਦੁੱਖ ਡੇਰਾ ਢਾਇਆ ਸੁਖ ਮਨ ਮਨ ਮੈਂ ਆਏ ਵਸਿਆ ਜਾਮ ਤੈਂ ਫਰਮਾਇਆ ਨਦਰ ਤੁਦ ਅਰਦਾਸ ਮੇਰੀ ਜੀ ਨੇ ਆਪ ਪਾਇਆ ਤਾਂ ਮੈਂ ਕਹਿਆ ਕਹਿਣ ਜਾਂ ਤੁਜੇ ਕਹਾਇਆ ਵਾਰੀ ਕਿਸਮ ਕਢਾਏ ਕਿਰਤ ਕਮਾਵਣਾ ਮੰਦਾ ਕਿਸਨ ਆਖ ਝਗੜਾ ਪਾਵਣਾ ਨੈ ਪਾਏ ਝਗੜਾ ਸੁਆ

ਲਿਆ ਕਰਮ ਵੈ ਤਰਕਦੇ ਸਭ ਪਾਇਨ ਆਪ ਆਪੇ ਨਦਰ ਕਰੇ ਵੜਨ ਸੰਭਾਲਾ ਪਹਿਲਾ ਕਰੋ ਦਇਆ ਤੇਰਾ ਨਾਮ ਮਕਾਣਾ ਸਭ ਉਪਾਈਐ ਆਪ ਆਪੇ ਸਰਬ ਸਮਾਣਾ ਸਰਬ ਸਮਾਣਾ ਆਪ ਤੂੰ ਹੈ ਉਪਾਏ ਧੰਦੇ ਲਾਈ ਹੈ ਇੱਕ ਦੂਜੇ ਹੀ ਕਹੀਐ ਰਾਜੇ ਇੱਕ ਨਾ ਭਿੱਖ ਭਵਾਈ ਹੈ।

ਤੇ ਜਪੈ ਤਾਂ ਸੱਚਾ ਏਕ ਮੁਰਾਰੇ, ਸੱਚਾ ਮੁਰਾਰੇ ਤਾਮ ਜਪੈ, ਜਾਂ ਮਨ ਵਸਾਵੇ ਭਰਮੋ ਭੁਲਾਵੇ ਤੁਝੇ ਕੀ ਆ, ਜਾਂ ਮੇਕ ਚੁਕਾ ਇਹੋ ਚੁਕਾਵੇ, ਗੁਰੂ ਪ੍ਰਸਾਦੀ ਕਰੋ ਕਿਰਪਾ ਲਿਓ, ਜਮੋ ਉਭਾਰੇ ਜੁਗ ਜੁਗੰਤਰ ਭਗਤ ਤੁਮਾਰੇ, ਵੱਡੇ ਮੇਰੇ ਸਾਹਿਬਾ ਲਖ ਪਾਰਾ, ਕਿਉਂ ਕਰੋ ਬੇਨਤੀ, ਹੂੰ ਆਖ ਨਾ ਜਾਣਾ, ਨਦਰ ਕਰੈ ਤਾਂ ਸੱਚ ਪਛਾਣ, ਸੱਚੋ ਪਛਾਣ ਤਾਮ ਤੇਰਾ ਜਾਮ ਆ ਬੁਝਾਵੇ, ਦੁੱਖ ਭੁੱਖ ਸੰਸਾਰ ਕੀ ਐਸਾ ਸਾਇਕ ਚੁਕਾਵੇ, ਬਿਣਵੰਤ ਨਾਨਕ ਜਾਏ ਸਹਿਸਾ ਬੂਝੇ ਗੁਰ ਵਿਚਾਰਾ, ਵੱਡੇ ਸਾਹਿਬ ਵੱਡਾ ਸਾਹਿਬ ਹੈ ਆਪ ਵਲਖ ਪਾਰਾ, ਤੇਰੇ ਬੰਕੇ ਲੋਹਣ ਦੰਤਰ ਸਾਲਾ, ਸੋਹਣੇ ਨਕਜਨ ਲੰਬੜੇ ਵਾਲਾ, ਕੰਚਨ ਕਾਇਆ ਸੋਹਣੇ ਕੀ ਢਾਲਾ, ਸੋਵਣ ਢਾਲਾ ਕ੍ਰਿਸ਼ਨ ਮਾਲਾ, ਜਪੋ ਤੁਸੀਂ ਸੁਹੇਲੀਓ, ਜਮ ਦੁਆਰ ਨਾ ਖੜੀਆਂ ਸਿੱਖ ਸੁਣੋ ਮਹੇਲੀਓ, ਅੰਸ ਹੰਸਾ ਬਗ ਬੱਗਾ ਲੈ ਮਨ ਕੀ ਜਾਲਾ, ਬੰਕੈ ਲੋਹਣ ਦੰਤਰ ਸਾਲਾ, ਤੇਰੀ ਸਾਲ ਸੁਭਾਵੀ ਮਦਰਾੜੀ ਬਾਣੀ।

ਕੋਹ ਕਨ ਕੋਕਲਾ ਤਰਲ ਜਵਾਣੀ ਤਰਲਾ ਜਵਾਣੀ ਆ ਭਾਣੀ ਇਸ ਮਨ ਕੀ ਪੂਰੀ ਹੈ ਸਾਰੰਗ ਜਿਉ ਭਗਤ ਰਹਿ ਠਿਮ ਠਿਮ ਆਪ ਆਪ ਸੰਧੂਰੀ ਏ ਸ੍ਰੀ ਰੰਗ ਰਾਤੀ ਪ੍ਰੈ ਮਾਤੀ ਉਦਿਕ ਗੰਗਾ ਬਾਣੀ ਬਲਵੰਤ ਨਾਨਕ ਦਾਸ ਹਰ ਕਾ ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ ਵੜਨ ਸੰਭਾਲਾ ਤੀਜਾ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ।

ਨਾਨਕ ਨਾਮ ਬੀਜ ਮਨ ਅੰਦਰ ਸੱਚਾ ਸ਼ਬਦ ਸੁਭਾਏ ਹਰ ਵਪਾਰ ਸੇ ਜਨ ਲਾਗੇ ਜਿਨ ਮਸਤਕ ਮਣੀ ਬਟਭਾਗੋ ਰਾਮ ਗੁਰਮਤੀ ਮਨ ਨਿਜ ਕਰ ਵਸਿਆ ਸੱਚਾ ਸ਼ਬਦ ਬੈਰਾਗੋ ਰਾਮ ਮੁਖ ਮਸਤਕ ਭਾਗੋ ਸੱਚ ਬਿਰਾਗੋ ਸਾਚ ਰਤੇ ਵਿਚਾਰੀ ਨਾਮ ਬਿਨਾ ਸਭ ਜਗ ਬੋਰਾਨਾ ਸ਼ਬਦੇ ਹੁਮੇ ਮਾਰੀ ਸੱਚਾ ਸ਼ਬਦ ਲਗ ਮਤ ਉਪਜੈ ਗੁਰਮੁਖ ਨਾਮ ਸੁਹਾਗੋ ਨਾਨਕ ਸ਼ਬਦ ਮਿਲੈ ਪਉ ਪੰਜਨ ਹਰਾ ਵੈ ਮਸਤਕ ਭਾਗੋ ਖੇਤੀ ਬਣ ਸਭ ਹੁਕਮ ਹੈ ਹੁਕਮੈ ਮਨ ਵਡਾਈ ਰਾਮ ਗੁਰਮਤੀ ਹੁਕਮ ਬੂਜੀਐ ਹੁਕਮੈ ਮੇਲ ਮਿਲਾਈ ਰਾਮ ਹੁਕਮ ਲਾਈ ਸਹਿ ਸਮਾਈ ਗੁਰ ਕਾ ਸ਼ਬਦ ਪਾਰਾ ਸੱਚੀ ਵਡਿਆਈ ਗੁਰ ਤੇ ਪਾਈ ਸੱਚ ਸਵਾਰ ਨਹਾਰਾ ਪਉ ਪੰਜਨ ਪਾਇਆ ਆਪ ਗਵਾਇਆ ਗੁਰਮੁਖ ਮੇਲ ਮਿਲਾਈ ਕਉ ਨਾਨਕ ਨਾਮ ਨਿਰੰਜਨ ਅਗਮ ਗੋਚਰ ਹੁਕਮੈ ਰਹਿ ਸਮਾਈ ਵੜਨ ਸੰਭਾਲਾ ਤੀਜਾ ਮਨ ਮੇਰਿਆ ਤੂੰ ਸਦਾ ਸੱਚ ਸੰਭਾਲ ਜੀਉ ਆਪਣੇ ਘਰ ਤੋਂ ਸੁਖ ਵਸ ਆਪਣੇ ਘਰ ਤੂੰ ਸੁਖ ਵਸੈ ਪੋ ਨ ਸਕੈ ਜਮ ਕਾਲ ਜੀਉ ਕਾਲ ਜਾਲ ਜਮ ਜੋ ਨ ਸਕੈ ਸੱਚੈ ਸ਼ਬਦ ਲਿਵਲਾਏ ਸਦਾ ਸੱਚ ਰਤਾ ਮਨ ਨਿਰਮਲਿਆ ਮਨ ਜਾਣ ਰਹਾਏ ਦੂਜੇ ਪਾਏ ਪਰਮ ਵਿਗੂਤੀ ਮਨ ਮੁਖ ਮੋਈ ਜਮਕਾਲ ਕਹਿ ਨਾਨਕ ਸੁਣ ਮਨ ਮੇਰੇ ਤੂੰ ਸਦਾ ਸੱਚ ਸੰਭਾਲ ਮਨ ਮੇਰੇ ਆ ਅੰਤਰ ਤੇਰਾ ਨਿਧਾਨ ਹੈ ਬਾਹਰ ਵਸਤ ਨਾ ਭਾਲ ਜੋ ਪਾਵੈ ਸੋ ਪੁੰਚ ਤੂੰ ਗੁਰਮੁਖ ਨਦਰ ਨਿਹਾਲ

0: ਬਾਹਰ ਵਸਤ ਨਾ ਭਾਲ। ਮਨ ਮੇਰਿਆ ਜਨਮ ਪਦਾਰਥ ਪਾਏ ਕਹਿ ਇੱਕ ਸੱਚਾ ਲੱਗਿਆ ਵਾਪਾਰਾ। ਸਤਿਗੁਰੂ ਸਿੰਘ ਨੇ ਆਪਣਾ ਅੰਤਰ ਸ਼ਬਦ ਪਾਰਾ, ਅੰਤਰ ਸ਼ਬਦ ਪਾਰਾ, ਨਾਮ ਪਿਆਰਾ ਨਾਮੇ ਨਾ ਉਨਿਦ ਪਾਈ। ਮਨਮੁਖ ਮਾਇਆ ਮੋਹ ਵਿਆਪੇ, ਦੁੱਖ ਸੰਤਾਪੇ ਦੂਜੇ ਪਤ ਗਵਾਈ। ਹਉਮੈ ਮਾਨ ਸੱਚ ਸ਼ਬਦ ਸਮਾਣ, ਸੱਚ ਰਤੇ ਅਧਿਕਾਈ। ਨਾਨਕ ਮਾਨਸ ਜਨਮ ਦੁਲਾਂਬੈ, ਸਤਿਗੁਰੂ ਬੂਝ ਬੁਝਾਈ। ਮਨ ਮੇਰੇ ਸਤਿਗੁਰੂ ਸੇਵ ਨੇ ਆਪਣਾ, ਸੇ ਜਨਮ ਵਡਭਾਗੀ ਰਾਮ। ਜੋ ਮਨ ਮਾਰੈ ਆਪਣਾ, ਸੇ ਪੁਰਖ ਬੈਰਾਗੀ ਰਾਮ। ਸੇ ਜਨ ਬੈਰਾਗੀ ਸੱਚ ਲਿਵ ਲਾਗੀ, ਆਪਣਾ ਆਪ ਪਛਾਣਿਆ। ਮਦ ਨਿਰਮਲ ਮਤ ਨਿਸ਼ਚਲ ਅਤਿ ਗੂੜੀ, ਗੁਰਮੁਖ ਸਹਿਜੇ ਨਾਮ ਵਖਾਣਿਆ। ਏ ਕਾਮਣਿਤਕਾਰੀ ਮਾਇਆ ਮੋਹ ਪਿਆਰੀ, ਮਨਮੁਖ ਸੋਏ ਰਹੇ ਭਾਗੇ। ਨਾਨਕ ਸਹਿਜੇ ਸੇਵੈ ਗੁਰ ਆਪਣਾ, ਸੇ ਪੂਰੇ ਵਡਭਾਗੇ। ਵਡਹੰਸ ਮਹੱਲਾ ਤੀਜਾ, ਰਤਨ ਪਦਾਰਥ ਵਣਜੀਐ ਸਤਿਗੁਰੂ ਦੀ ਐ ਬੁਝਾਈ। ਰਾਮ ਲਾਲਾ ਵਰ ਭਗਤ ਹੈ, ਗੁਣਮੈ ਗੁਣੀ ਸਮਾਈ। ਰਾਮ ਗੁਣਮੈ ਗੁਣੀ ਸਮਾਏ, ਜਿਸ ਆਪ ਬੁਝਾਏ ਲਾ ਪਗਸੈ ਸਾਰੇ। ਬਿਨ ਭਗਤੀ ਸੁਖ ਨਾ ਹੋਈ, ਦੂਜੈ ਪਦ ਖੋਈ। ਗੁਰਮਤ ਨਾਮ ਅਧਾਰੇ ਵਕਰ ਨਾਮ, ਸਦਾ ਲਾਭੈ ਜਿਸਨੂੰ ਏਤ ਵਪਾਰ ਲਾਏ। ਰਤਨ ਪਦਾਰਥ ਵਣਜੀਐ ਜਾਂ ਸਤਿਗੁਰੂ ਦੇ ਬੁਝਾਏ, ਮਾਇਆ ਮੋਹ ਸਭ ਦੁੱਖ ਹੈ ਖੋਟਾਏ। ਵਾਪਾਰਾ ਰਾਮ ਕੂੜ ਬੋਲ ਵਿਖਾਵਣੀ, ਬਹੁਬਦੇ ਵਿਕਾਰਾ ਰਾਮ। ਬਹੁਬਦੇ ਵਿਕਾਰਾ ਸਹਿਸਾ, ਇਹ ਸੰਸਾਰਾ ਬਿਨਾਂ ਮੈਂ ਬਤ ਖੋਈ। ਪੜ ਪੜ ਪੰਡਿਤ ਵਾਦ ਵਿਖਾਣਾ, ਬਿਨ ਪੂਜਿਆ ਸੁਖ ਨਾ ਹੋਈ। ਆਵਣ ਜਾਣਾ ਕਦੇ ਨਾ ਚੁੱਕੇ, ਮਾਇਆ ਮੋਹ ਪਿਆਰਾ। ਮਾਇਆ ਮੋਹ ਸਭ ਦੁੱਖ ਹੈ ਖੋਟਾਏ। ਵਾਪਾਰਾ ਖੋਟਾ ਖਰੇ ਸਭ ਪਰਖਿਣ, ਤਿਤ ਸੱਚੇ ਕਹਿ ਦਰਬਾਰਾ। ਰਾਮ ਖੋਟੇ ਦਰਗੇ ਸੁੱਟੀਆਂ ਨਾ, ਉਬੇ ਕਰਨ ਪੁਕਾਰਾ ਰਾਮ। ਉਬੇ ਕਰਨ ਪੁਕਾਰਾ ਮੁਕਤ ਗੁਵਾਰਾ, ਮਨਮੁਖ ਜਨਮ ਗਵਾਇਆ। ਵਿਖਿਆ ਮਾਇਆ ਜਿਨ ਜਗਤ ਭੁਲਾਇਆ, ਸੱਚਾ ਨਾਮ ਨਾ ਪਾਇਆ। ਮਨਮੁਖ ਸੰਤਾਂ ਨਾਲ ਵੈਰ ਕਰ, ਦੁੱਖ ਖੱਟੇ ਸੰਸਾਰਾ। ਖੋਟੇ ਖਰੇ ਪਰਖੀਣ, ਤਿਤ ਸੱਚੇ ਦਰਬਾਰਾ ਰਾਮ।
1: ਜੋਤਿਸ਼ ਦੀ ਵੜਿਆਈ ਆਪ ਕਰਿਆਈ ਵਿਰਾਮ ਨਫੂਸੀ ਕੋਈ ਜੁਗ।

ਸਾਜੀ ਸੋ ਕਰ ਵੇਖੈ ਤਿਹ ਜੀਵੜੇ ਆਵਰਣ ਕੋਇ। ਮਨ ਕੋ ਅੰਧਾ ਤਬ ਤਾ ਕੋ ਭੈ ਬਿਨਾ ਬਿਨ ਸ਼ਬਦ ਸੁਧ ਨ ਆਈ। ਨਾਨਕ ਬਿਨ ਆਵੈ ਕੋਈ ਭੁੱਲਾ ਮਾਇਆ ਮੋਹ ਕੁਆਈ। ਜਗ ਜਲਤਾ ਦੇਖੈ ਭਜ ਪਏ ਹਰ ਸਰਣ ਆਈ। ਰਾਮ ਅਰਦਾਸ ਕਰੀ ਗੁਰਪੂਰੇ ਆਗੇ ਰੱਖ ਲਿਓ ਦੇਵ ਵਡਾਈ। ਰਾਮ ਹਰ ਰੱਖ ਲਿਓ ਸਰਣ ਆਈ ਹਰ ਨਾਮ ਵਡਾਈ। ਤੂੰ ਜੀਵੜੇ ਆਵਰਣ ਦਾਤਾ ਸੇਵਾ ਲਾਗੇ ਸੇਵੜ ਭਾਗੇ। ਜੁਗ ਜੁਗੇ ਕੋ ਜਤ ਜਤ ਸਤਸੰਜਮ ਕਰਮ ਕੁਮਾਵੇ। ਬਿਨ ਗੁਰ ਕਤ ਨੇ ਕਪਾਈ। ਨਾਨਕ ਤਿਸਨੂੰ ਸਬਦ ਪਜਾਏ ਸੋ ਜੋ ਆ ਜੋ ਜਾਏ ਪਵੇ ਹਰ ਸਰਣ ਆਈ। ਜੋ ਹਰ ਮਤ ਦੇ ਸਾ ਉਪਜੇ ਹੋਰ ਮਤ ਨ ਕਾਈ। ਰਾਮ ਅੰਤਰ ਬਾਹਰ ਏਕ ਤੂੰ ਆਪੇ ਦੇਹ ਬੁਝਾਈ। ਰਾਮ ਆਪੇ ਦੇਹ ਬੁਝਾਏ ਅਵਨ ਭਾਈ। ਗੁਰਮੁਖ ਹਰ ਚਾਖੇ ਦਰ ਸਾਚੇ ਸਦਾ ਹੈ ਸਾਚਾ ਸਾਚੇ ਸ਼ਬਦ ਸੁਭਾਖੇ। ਘਰ ਮੈਂ ਨਹੀਂ ਕਰ ਪਾਇਆ ਸਤਿਗੁਰੂ ਦੇ ਵਡਾਈ। ਨਾਨਕ ਜੋ ਨਾਮ ਰਤੇ ਸੇ ਮਹਿਲ ਪਾਇਣ ਮਤ ਪ੍ਰਵਾਨ ਸਤਸਾਈ ਵਡਹੰਸ। ਮਹੱਲਾ ਚੌਥਾ ਛੰਤ ਇੱਕੋ ਓਂਕਾਰ ਸਤਿਗੁਰੂ ਪ੍ਰਸਾਦ। ਮੇਰੇ ਮਨ ਸਤਿਗੁਰੂ ਪੀਰ ਲਗਾਈ। ਰਾਮ ਹਰ ਹਰ ਹਰ ਹਰ ਨਾਮ ਮੇਰੇ ਮਨ ਵਸਾਈ। ਰਾਮ ਹਰ ਹਰ ਨਾਮ ਰਮਨ ਵਸਾਈ ਸਭ ਦੁਖ ਸਾਰਨ ਹਰਾ। ਵਡਭਾਗੀ ਗੁਰ ਦਰਸ਼ਨ ਪਾਇਆ ਧਨ ਧਨ ਵਡਭਾਗ ਹਮਾਰਾ। ਉਠਤ ਬੈਠਤ ਸਤਿਗੁਰੂ ਸੇਵੈ ਜਿਸ ਸੇਵੈ ਸ਼ਾਂਤ ਪਾਈ। ਮੇਰੇ ਮਨ ਸਤਿਗੁਰ ਪੀਰ ਲਗਾਈ। ਹੋਂ ਜੀਵਾਂ ਸਤਿਗੁਰ ਦੇਖ ਸਰ ਸੇ ਰਾਮ। ਹਰ ਨਾਮੋ ਹਰ ਨਾਮ ਦ੍ਰਿੜਾਏ ਜਬ ਹਰ ਹਰ ਨਾਮ ਵਿਗਸੇ। ਰਾਮ ਜਬ ਹਰ ਹਰ ਨਾਮ ਕੁਣ ਪ੍ਰਗਸੇ ਹਰ ਨਾਮ ਨਾਮਣ ਦਫਾਏ। ਹਉਮੈ ਰੋਗ ਗਿਆ ਦੁਖਲਥ ਹਰ ਸਹਿ ਸਮਲ ਲਗਾਈ। ਹਰ ਨਾਮ ਵਡਾਏ ਸਤਿਗੁਰੂ ਦੇ ਪਾਏ ਸੁਖ ਸਤਿਗੁਰੂ ਦੇਵ ਮਨ ਸਰ ਪਰਸੇ। ਹਉ ਜੀਵਾਂ ਸਤਿਗੁਰੂ ਦੇਖ ਰਹਿ ਸਰਸੇ। ਕੋਈ ਆਣ ਮਿਲਾਵੇ ਮੇਰਾ ਸਤਿਗੁਰੂ ਪੂਰਾ ਰਾਮ। ਹਉ ਮਨ ਧਨ ਦੇਵਾ ਤਿਸ ਕਾਟ ਸਰੀਰ ਆਰਾਮ। ਹਉ ਮਨ ਧਨ ਕਾਟ ਤੁਸ ਦੇਵਾ ਦੇਈ ਜੋ ਸਤਿਗੁਰੂ ਭਜਨ ਸੁਣਾਏ। ਮੇਰੇ ਮਨ ਬੈਰਾਗ ਪਿਆ ਬੈਰਾਗੀ ਮਲਗੂਰ ਦਰਸ਼ਨ ਸੁਖ ਪਾਏ। ਹਰ ਹਰ ਕਿਰਪਾ ਕਰੋ ਸੁਖਦਾਤੇ ਦੇ ਸਤਿਗੁਰੂ ਚਰਨ ਹਮ ਧੂਰਾ। ਕੋਈ ਆਣ ਮਿਲਾਵੇ ਮੇਰਾ ਸਤਿਗੁਰੂ ਪੂਰਾ। ਗੁਰੂ ਜੀਵੜ ਦਾਤਾ ਮੈਂ ਅਵਰਨ ਕੋਈ ਰਾਮ। ਹਰ ਦਾਨੋ ਹਰ ਦਾਨ ਦੇਵੇ ਹਰ ਪੁਰਖ ਨਿਰੰਜਨ ਸੋਈ। ਰਾਮ ਹਰ ਹਰ ਨਾਮ ਜਿਨੀ ਅਰਾਧਿਆ ਤਿਨ ਕਾ ਦੁਖ ਭਰਮ ਪੋ ਪਾਗਾ। ਸੇਵਕ ਭਾਈ ਮਿਲੇ ਵਡਭਾਗੀ ਜਿਨਾ ਗੁਰੂ ਚਰਨੀ ਮਨ ਲਾਗਾ। ਕਉ ਨਾਨਕ ਹਰਿਆ ਮਿਲਾਏ ਮਿਲ ਸਤਿਗੁਰੂ ਪੁਰਖ ਸੁਖ ਹੋਈ। ਗੁਰਜੇਵੜ ਦਾਤਾ ਮੈਂ ਔਰ ਨਾ ਕੋਈ ਵਡਹੰਸ।

ਅਖੰਡ ਆ ਨਾਨਕ ਜਾਣੇ ਸਤ ਸਾਏ ਸੰਤਨ ਬਾਹਰਾ ਚੰਦ ਮਿਲ ਜਲ ਜਲੇ ਖਟਾਨਾ ਰਾਮ ਸੰਗ ਜੋਤੀ ਜੋਤ ਮਿਲਾਨਾ ਰਾਮ ਸਮਾਏ ਪੁਰਖ ਪੂਰਨ ਪੁਰਖ ਕਰਤੇ ਆਪ ਆਪੇ ਜਾਣੀਏ ਤਹਿ ਸੁਨ ਸਮਾਧ ਅਪ ਸਮਾਧ ਲਾਗੀ ਕੀ ਕੁਖਾਨੀ ਆਪ ਗੁਤਿਆ ਮੁਕਤ ਆਪ ਖਾ ਆਪ ਖਾਣਾ ਨਾਨਕ ਭ੍ਰਮ ਪੈ ਗੁਣ ਵਿਨਾਸੇ ਮਿਲ ਜਲ ਜਲੇ ਖਟਾਨਾ ਵਡਹੰਸ ਮਹੱਲਾ ਪੰਜਵਾ ਪ੍ਰਭ ਕਰਨ ਕਰਨ ਸਮਰੱਥ ਰਾਮ ਸਮਰੱਥਾ ਰਾਮ ਰਗ ਜਗਤ ਸਗਲ ਦੇ ਹੱਥਾ ਰਾਮ ਸਮਰੱਥ ਸਰਣਾ ਯੋਗ ਸੁਆਮੀ ਕਿਰਪਾਨੀ ਸੁਖਦਾਤਾ ਹੋਂ ਗੁਰਬਾਣੀ ਦਾਸ ਤੇਰੇ ਜਿਨੀ ਏਕ ਪਛਾਤਾ ਵਰਣ ਚਿਹਨ ਜਾਈ ਲਿਖਿਆ ਕਥਨ ਤੇ ਕਥਾ ਬਿਨਵੰਤ ਨਾਨਕ ਸੁਣੋ ਬਿਨ ਬਿਨਤੀ ਪ੍ਰਭ ਕਰਨ ਕਾਰਨ ਸਮਰੱਥਾ ਏ ਜੀ ਤੇਰੇ ਤੂੰ ਕਰਤਾ ਰਾਮ ਸਭ ਦੁੱਖ ਦਰਦ ਭ੍ਰਮ ਹਰਤਾ ਰਾਮ ਭ੍ਰਮ ਦੁੱਖ ਦਰਦ ਨਿਵਾਰ ਖਿਨ ਮੈਂ ਰੱਖ ਲਿਓ ਦੀਨ ਦਇਆਲਾ ਮਾਤ ਪਿਤਾ ਸਵਾਮ ਸੱਜਣ ਸਭ ਜਗਤ ਬਾਲ ਗੋਪਾਲਾ ਜੋ ਸ਼ਰਨ ਆਵੇ ਗੁਣ ਨਿਧਾਨ ਪਾਵੇ ਸੋ ਬਹੁਤ ਜਨਮ ਨਾ ਮਰਤਾ ਬਿਨਵੰਤ ਨਾਨਕ ਦਾਸ ਤੇਰਾ ਸਭ ਜੀ ਤੇਰੇ ਤੂੰ ਕਰਤਾ ਆਠ ਪੈਰ ਹਰ ਧਿਆਈਏ ਰਾਮ ਮਨ ਚਿੰਦੇ ਮਨ ਚੇੜਾ ਫਲ ਪਾਈਏ ਰਾਮ ਮਨ ਛਪਾਏ ਪ੍ਰਭ ਧਿਆਈ ਮਿਠੈ ਜਮ ਕੇ ਤਰਾਸਾ ਗੋਬਿੰਦ ਗਾਇਆ ਸਾਧਨ ਗਾਇਆ ਪੂਰਨ ਭਈ ਪੂਰਨ ਆਸਾ ਤਜ ਮਾਣ ਮੋਹ ਵਿਕਾਰ ਸਗਲੇ ਪ੍ਰਭ ਕੇ ਪ੍ਰਭੂ ਕੇ ਮਨ ਫਾਣੀ ਫਾਈ ਹੈ ਬਿਨਵੰਤ ਨਾਨਕ ਦਿਨ ਸਰੈ ਨੀ ਸਦਾ ਹਰ ਹਰ ਧਿਆਈਏ ਦਰਵਾਜੇ ਵਾ ਦਰਵਾਜੇ ਹਣਤ ਵਾਜੇ ਰਾਮ ਘਟਕਰਮਈ ਹਰ ਗੋਬਿੰਦ ਗਾਜੇ ਰਾਮ ਗੋਬਿੰਦ ਗਾਜੇ ਸਦਾ ਵਿਰਾਜੇ ਆਗਮ ਗੋਚਰ ਉੱਚਾ ਗੁਣ ਬੇਅੰਤ ਕਿਛ ਕਹਿ ਨਾ ਜਾਏ ਕੋਈ ਨਸਕੇ ਬਹੁਚਾ ਆਉ ਪਾਏ ਆਪ ਪਾਲੇ ਜੀ ਜਮ ਸਭ ਸਾਜੇ ਬਿਨਵੰਤ ਨਾਨਕ ਸੁਖ ਨਾਮ ਭਗਤੀ ਦਰਵਾਜੇ ਹਣਤ ਵਾਜੇ ਰਾਗ ਬ੍ਰਹੰਸ ਮਹੱਲਾ ਪਹਿਲਾ ਘਰ ਪੰਜਵਾਂ ਅਸ਼ਟਪਦੀਆ ਰਾਗ ਬੜਹੰਸ ਮਹੱਲਾ ਪਹਿਲਾ ਘਰ ਪੰਜਵਾਂ ਲਾਣੀਏ ਓਂਕਾਰ ਸਤਿਗੁਰੂ ਪ੍ਰਸਾਦ ਧੰਨ ਸਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦੇ ਲਾਇਆ ਮੋਹਲਤ ਪੁੰਨੀ ਭਾਈ ਭਰੀ ਜਾਨੜਾ ਕੱਤ ਚਲਾਇਆ ਜਾਨੀ ਕੱਤ ਚਲਾਇਆ ਲਿਖਿਆ ਆਇਆ ਰੁਨੇ ਵੀਰ ਸਵਾਏ ਕਾਇਆ ਹੰਸਥਿਆ ਵਿਛੋੜਾ ਜਾ ਦਿਨ ਪੁੰਨੇ ਮੇਰੀ ਮਾਇਆ ਜਿਹਾ ਲਿਖਿਆ ਤੇਹਾ ਪਾਇਆ ਜਿਹਾ ਪ੍ਰਭੂ ਕਮਾਇਆ ਧੰਨ ਸਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦੇ ਲਾਇਆ ਸਾਹਿਬ ਸਾਹਿਬ ਸਿਮਰੋ ਮੇਰੇ ਭਾਈ ਉਹ ਸਭਣਾਏ ਪਿਆਨਾ ਇੱਥੇ ਧੰਦਾ ਕੂੜਾ ਚਾਰ ਦੇਹਾਂ ਅੱਗੇ ਸਰ ਪਰ ਜਾਣਾ ਅੱਗੇ ਸਰ ਪਰ ਜਾਣਾ ਜੋ ਮਹਿਮਾਨਾ ਕਾਹੇ ਗਾਰਵ ਕੀ ਜੈ ਜਿਸ ਵੈਦਰ ਕੇ ਸੁਕਰ ਭਾਈ ਨਾਮ ਤੁਸੀਂ ਕਰ ਲੀਜੇ ਅੱਗੇ ਹੁਕਮ ਨਾ ਚੱਲੇ ਮੂਲੇ ਸਿਰ ਸਿਰ ਕਿਆ ਵਿਹਾਨਾ ਸਾਹਿਬ ਸਿਮਰੋ ਭਾਈ ਉਹ ਸਭਣਾਏ ਪਿਆਨਾ ਜੋਤ ਭਾਣਾ ਸਮਰਸ ਸੋਥੀ ਹੈ ਹਿਲੜਾ ਸੰਸਾਰ ਜਲ ਤਲ ਮਹੀ ਲੜਵ ਰਹਿਆ ਸਚੜਾ ਸਿਰਜਨਹਾਰ ਸਾਚਾ ਸਿਰਜਨਹਾਰ ਵਲਕਾ ਪਾਰੋ ਤਾ ਕੰਤ ਨਾ ਪਾਇਆ ਆਇਆ ਤਿਨ ਗਸ ਫੁਲ ਪੇ ਕਮੰਜਨੀ ਤੇ ਆਇਆ ਢਾਏ ਢਾਏ ਉਸਾਰੇ ਆਪੇ ਹੁਸਾਰ ਨਹਾਰੋ ਜੋਤ ਭਾਵੇ ਸਮਰਸ ਸੋਥੀ ਹਿਲੜਾ ਸੰਸਾਰੋ ਨਾਨਕ ਰੁਨਾ ਬਾਬਾ ਜਾਣੀਏ ਜੇ ਰੋਏ ਲਾ ਪਿਆਰੋ ਵਾਲੇ ਵੇ ਕਾਰਨ ਬਾਬਾ ਰੋਈਐ ਗੁਰੂ ਵੰਸਗਲ ਵਿਕਾਰੋ ਰੋ ਵੰਸਗਲ ਵਿਕਾਰੋ ਗਾਫਲ ਸੰਸਾਰੋ ਮਾਇਆ ਕਾਰਨ ਰੋਵੈ ਚੰਗਾ ਮੰਦਾ ਕੇ ਸੂਜੇ ਨਾ ਯਤਨੇ ਵੇਖੋ ਇੱਥੇ ਆਇਆ ਸਭ ਸਭ ਇੱਥੇ ਆਇਆ ਸਭ ਕੋ ਜਾਸੀ ਕੂੜ ਕਰੋ ਅੰਕਾਰੋ ਨਾਨਕ ਰੁਨਾ ਬਾਬਾ ਜਾਣੀ ਜੇ ਰੋਏ ਲਾ ਪਿਆਰੋ ਵਡਹੰਸ ਮਹੱਲਾ ਪਹਿਲਾ ਆਵੋ ਮਿਲੋ ਸਹੇਲੀ ਹੋ ਸਚੜਾ ਨਾਮ ਲੇ ਹਾ ਰੁਵੈ ਬਿਰਹਾ ਤਨਕਾ ਆਪਣਾ ਸਾਹਿਬ ਸੰਭਾਲਿਆ ਸਭ ਸੰਭਾਲਿਆ ਬੰਧਨੇ ਵਾਲਾ ਸਭ ਉੱਥੇ ਜਾਣ ਜਿਸ ਕਾ ਕੀਆ ਤਿਨਹੀ ਲੀਆ ਹੋ ਤਿਸੇ ਕਾ ਭਾਣਾ ਜੁਤਨ ਕਰ ਪਾਇਆ ਸੁਹਾਗੇ ਆਇਆ ਸਿੱਖ ਹੁਕਮ ਕਰੇ ਹਾਂ ਆਓ ਮਿਲੋ ਸਹੇਲੀ ਹੋ ਸਚੜਾ ਨਾਮ ਲੇ ਹਨ ਮਰਨ ਮੰਦਾ ਲੋਕਾ ਕੀਏ ਜੇ ਮਰ ਜਾਣੇ ਐਸਾ ਕੋਇ ਸੇਵੋ ਸਾਹਿਬ ਸਮਰਥ ਆਪਣਾ ਪੰ ਸੁਹੇਲਾ ਅੱਗੇ ਹੋਏ ਪੰ ਸੁਹੇਲੇ ਬਤਾਓ ਤਾਂ ਫਲ ਪਾਓ ਅੱਗੇ ਮਿਲੇ ਵਡਾਈ ਭੇਟੇ ਸੋ ਜਾਓ ਸਾ ਸਮਾਓ ਤਪਤ ਲੈ ਕੇ ਪਾਏ ਮਹਿਲੀ ਜਾਏ ਪਾਓ ਖਸਮੇ ਪਾਓ ਸੁਰੰਗ ਸੁਰਲੀਆਂ ਮਾਨੇ ਨਾ ਮਰਨ ਮੰਦਾ ਲੋਕਾ ਕੀ ਜੇ ਕੋਈ ਮਰ ਜਾਣੇ ਮਰਨ ਮੁਨਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪਰਵਾਨੋ ਸੂਰੇ ਸਹੀ ਅੱਗੇ ਆਖੀਏ ਦਰਗੇ ਪਾਵੇ ਸਾਚੀ ਮਾਨੋ ਦਰਗੇ ਮਾਨ ਪਾਵੇ ਪਾਸੋ ਜਾਵੇ ਅੱਗੇ ਦੋਖ ਨਾ ਲਾਗੇ ਕਰ ਏਕ ਤਿਆਵੇ ਤਾਂ ਫੁਲ ਪਾਵੇ ਜਿਸੇ ਫੋ ਪਾਗੇ ਵਚਨੇ ਕਹਿਣਾ ਮਨ ਮੇ ਰਹਿਣਾ ਆਪੇ ਜਾਣੇ ਜਾਣੋ ਜਮ ਮਰਨ ਮੁਨਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪਰਵਾਨਾ ਨਾਨਕ ਕਿਸਨੂੰ ਬਾਬਾ ਰੋਈਏ ਬਾਜੀਏ ਸੰਸਾਰ ਕੀਤਾ ਵੇਖੇ ਸਾਹਿਬ ਆਪਣਾ ਕੁਦਰਤ ਕਰੇ ਵਿਚਾਰ ਕੁਦਰਤ ਵਿਚਾਰੇ ਧਾਰਨ ਤਾਰੇ ਜਿਨ

ਸੋ ਜਾਣੇ ਆਪੇ ਵੇਖੇ ਆਪੇ ਬੁਝੇ ਆਪੇ ਆਪੇ ਹੁਕਮ ਪਛਾਣੇ ਜਿਨ ਕਿਛੁ ਕੀਆ ਸੋਈ ਜਾਣੇ ਤਾ ਕਰੂ ਪਾਲੋ ਨਾਨਕ ਸੁਣੋ ਬਾਬਾ ਰੋਏ ਬਾਜੀ ਐ ਸੰਸਾਰ ਵਡਹੰਸ ਮਹੱਲਾ ਪਹਿਲਾ ਦੱਖਣੀ ਸੱਚ ਸਰੰਦਾ ਸੱਚਾ ਜਾਣੀਏ ਸੱਚੜਾ ਬਦਕਾਰੋ ਜਿਨੇ ਆਪੀ ਨੇ ਆਪ ਸਾਜੇ ਸੱਚੜਾ ਅਲਖਬਾਰੋ ਦੋਏ ਪੁੜ ਜੋੜ ਵਿਛੋੜਨੇ ਗੁਰਬਨ ਕੋਰ ਅੰਧਾਰੋ ਸੂਰਜ ਚੰਦ ਸਿਰਜੇ ਨੇ ਅਨਚਲਤ ਵਿਚਾਰੋ ਸੱਚੜਾ ਸਾਹਿਬ ਸੱਚ ਤੋ ਸੱਚੜਾ ਦੇਹ ਦਾ ਪਿਆਰੋ ਰਹਾਓ ਤੁਧ ਸਿਰਜੀ ਮੇਦਨੇ ਦੁੱਖ ਸੁਖ ਦੇ ਉਣਹਾਰੋ ਨਾਰੇ ਪ੍ਰਭੁ ਸਿਰਜੀਏ ਬਿਖ ਮਾਇਆ ਪੋ ਪਿਆਰੋ ਖਾਣੀ ਬਾਣੀ ਤੇਰੀਆਂ ਦੇਹ ਜੀਆਂ ਅਧਾਰੋ ਕੁਦਰਤ ਅਖਦਰ ਜਾਇਆ ਸਜਣ ਵਿੜਨ ਹਾਰੋ ਆਵਾ ਗੌਣ ਸਿਰਜਿਆ ਥੋਤਰ ਕਰਨ ਹਾਰੋ ਜੰਮਣ ਮਰਨ ਆ ਗਿਆ ਬਦਕ ਜੋ ਵੀ ਕਾਰੋ ਬੁੱਢੜੇ ਨਾ ਵਿਸਾਰੇ ਬੁੱਢੜੇ ਕਿਆ ਤਿਸਾਰ ਗੁਣ ਚੋੜ ਵਿਖਲਦੇ ਔਗਣ ਕਾ ਬਣਜਾਰੋ ਸਦੜੇ ਆਏ ਤਿੰਨਾ ਜਾਣਿਆ ਹੁਕਮ ਸੱਚੇ ਕਰਤਾਰੋ ਨਾਰੇ ਪੁਰਖ ਵਿਛੰਨਿਆ ਵਿਛੜਿਆ ਮਿਲਣ ਹਾਰੋ ਰੂਪ ਨ ਜਾਣੇ ਸੋਹਣੀ ਹੈ ਹੁਕਮ ਵਧੀ ਸਰਕਾਰ ਬਾਲਕ ਬਿਰਧ ਨ ਜਾਣਨੀ ਤੋੜਨ ਹਿਤ ਵਿਹਾਰੋ ਨੋ ਦਰ ਠਾਕੇ ਹੁਕਮ ਸੋ ਸੱਚੇ ਹੰਸ ਗਿਆ ਗੇ ਨਾਰੇ ਸਾਧ ਅਣ ਛੁੱਟੀ ਮੁੱਠੀ ਝੂਠ ਵਿਦਨੀਆ ਮਿਰਤ ਕੰਨੜਾ ਅੰਗਣੇ ਵਾਰੇ ਸੁਰਤਮਈ ਮਰਮਾਈ ਐ ਮਹਿਲ ਰੁਨੀ ਦਰਬਾਰੇ ਰੋਵੈ ਕੰਧ ਮਿਲੇ ਸੁਹੇ ਮਹਿਲੀ ਹੋ ਸੱਚੜੇ ਸੱਚੇ ਕੇ ਗੁਣ ਸਾਰੇ

ਹੋਵੇ ਮਾਇਆ ਮੁੱਠੜੀ ਧੰਦਾ ਡਾਰ ਹੋਣ ਹਾਰੇਗਾ ਧੰਦਾ ਰੋਵੇ ਮਿਹਨਤ ਹੋਵੇ ਸੁਪਨੰਤਰ ਸੰਸਾਰ ਜੋ ਬਾਜੀਗਾ ਭਰਮੇ ਪੂਲੇ ਮੋਹ ਝੂਠ ਮੁੱਠੀ ਅੰਕਾਰ ਆਪੇ ਮਾਰਗ ਪਾਵਨ ਹਾਰੇ ਆਪੇ ਕਰਮ ਕੁਮਾਏ ਨਾਮ ਤੇ ਗੁਰੂ ਪੂਰੇ ਰਾਖੇ ਨਾਨਕ ਸਾਹਿਬ ਸੁਭਾਏ ਵਡਹੰਸ ਮਹੱਲਾ ਪਹਿਲਾ ਬਾਬਾ ਹੈ ਚਲਨਾਏ ਜਗ ਝੂਠ ਪਸਾਰੋ ਆ ਸਚੜ ਸੱਚਾ ਕਰ ਸਚੜੇ ਸੇਵੀਏ ਸੱਚ ਕਰ ਸਚਿਆਰੋ ਆ ਕੂੜ ਲਭ ਜਾ ਥਾਇਨ ਪਾਸੇ ਅੱਗੇ ਲਹਿਣ ਠਾਓ ਜਨ ਜੰਤਰ ਆਉਣ ਬੈਸੋ ਕਹੀਏ ਜੋ ਸਿੰਘੇ ਕਰ ਗਾਓ ਜੁਮਣ ਮਰਨਾ ਬੜਾ ਵਿਛੋੜਾ ਬਿਨਸੇ ਜਗ ਸੁਭਾਏ ਜਗ ਧੰਦੇ ਲਭ ਧੰਦੇ ਲਾਇਆ ਲਵ ਧੰਦੇ ਮਾਇਆ ਜਗਤ ਭੁਲਾਏ ਆ ਕਾਲ ਖੜਾ ਰੂਆਏ ਬਾਬਾ ਆਵੋ ਭਾਈ ਹੋ ਗਲ ਮਿਲ ਹੈ ਮਿਲ ਮਿਲਦੇ ਅਸੀਸਾਂ ਹੈ ਸਾ ਬਾਬਾ ਸਚੜਾ ਮੇਲ ਨਾ ਚੁੱਕੇ ਪ੍ਰਿਵ ਥਮਕਿਆਂ ਦੇ ਅਸੀਸਾਂ ਹੈ ਅਸੀਸਾਂ ਦੇ ਭਗਤ ਕਰੇ ਉਮਲਿਆਂ ਕਹਿ ਕਹਿ ਮੇਲੋ ਇੱਕ ਭੁੱਲੇ ਭਾ ਨਾਵੋ ਤੇ ਵੋ ਧਾਓ ਗੁਰਸਬ ਦੀ ਸੱਚ ਖੇਲੋ ਜਾ ਮਾਰਗ ਨਹੀਂ ਜਾਣਾ ਸ਼ਬਦ ਸਮਾਨ ਜੁਗ ਜੁਗ ਸਾਚੇ ਵਿਸ ਸਾਜਨ ਸਹਿਣ ਮਿਲੋ ਸੰਜੋਗੀ ਗੁਰਮੁਖ ਕੋਲੇ ਫਾਸੇ ਬਾਬਰਾਨਾ ਬਾਬਾ ਨਾਂਗੜਾ ਆਇਆ ਜਗ ਮੈਂ ਦੁੱਖ ਸੁਗੜੇ ਲੇਖ ਲਿਖਿਆ ਲਿਖੇੜਾ ਸਾਹਨਾ ਲੈ ਲੇ ਤਲੇ ਜਿਹੜਾ ਪ੍ਰਭੂ ਗੁਮਾਇਆ ਬੈ ਸਾਚੇ ਲਿਖੇ ਅੰਮ੍ਰਿਤ ਵਿਖਿਆ ਚਿਤਲਾ ਤਿਤਲਾਗ ਕਾਮਣ ਯਾਰੀ ਗੌਣ ਪਾਏ ਗੋਰੰਗੀ ਗਲਤਾਗ ਹੋਛੀ ਮਤ ਪਿਆ ਮਨ ਹੋਸਾ ਗੁਣਸਾ ਮੱਖੀ ਖਾਇਆ ਨਾ ਮਰਜਾ ਦਾਇਆ ਕਲ ਭੀਤਰ ਨਾਂਗੋ ਬੰਦ ਚਲਾਇਆ ਬਾਬਾ ਰੋਵੋ ਜੇ ਕਿਸੇ ਰੋਣਾ ਜਾਨੜਾ ਬੰਦ ਪਠਾਇਆ ਪਠਾਇਆ ਹੈ ਲਿਖੇੜਾ ਲਿਖਣਾ ਮਿੱਟੀਏ ਡਰ ਹਕਾੜਾ ਆਇਆ ਹੈ ਘਰ ਆਇਆ ਜਾਂ ਤਿਸ ਪਾਇਆ ਰੁਨੇ ਰੋਵਣ ਹਾਰੇ ਪੁੱਤ ਭਾਈ ਪਤੀ ਜੀਰੋ ਐ ਪ੍ਰੀਤ ਮਤ ਫਿਆਰੇ ਭੈਰੋਵੇ ਗੁਣਸਾਰ ਸੰਭਾਲੇ ਖੂਹ ਮਰਣਾ ਮੂਹੇ ਨਾਲੇ

सदा सद ही जाता सद सद ही साचा नाव मरण जाए भूली फिर दयानी आरण बैठी दूजे पाए रंड बैठी दूजे पाए माया मोह दुख पाए आप खड़े तन चीजे जो किछ आया सब कुछ जासे दुख लागा पाए जो पाए दूजे जमकाल न सूजे माया जग लूजे लव लो चित लाए सोकर साचा सदे सोकर साचा सदे साचा ना मरण जाए इक रू है प्रे विछुनिया अंधी ना जने फिर नाले गुरु प्रसादि साचा फिर मिले अंतर सदा संभाले अंतर संभाले सदा नाले मन को जाता दूर है पै ये तन लड़ाया काम ना आया जिन खसम न जाता हदूरे नानक साधन मिले मिलाए फिर अंतर आख्या अंतर सदा संभाले करो वह प्रे विछुनिया अंधी ना जाने फिर है नाले बढ़ान संभाला तीजा रो वह प्रे विछुनिया मैं फिर सचड़ा है सदा नाले जिनी चलन सही जाने सतगुरु से वह नाम संभाले सदा नाम संभाले सतगुरु है नाले सतगुरु से सुख पाया सब दे काल मार सचुर धार फिर बावन जान ना होए या सच्चा साहिब सची नाए वेखे नदर निहाले रोवे फिर विछुनिया मैं फिर सचड़ा है सदा नाले प्रभ मेरा साहिब सब दूचा है के वे मिला प्रीतम प्यारे सतगुरु मेली ता सहज मिली फिर राखे उतारे सदा उतारे ने नाल प्यारे सतगुरु ते बिरदिसे माया मोका कच्चा चोला तिद पैदे बखिसे फिर रंग राता सो सच्चा चोला तिद पैदे तिखा निवारे प्रभ मेरा साहिब सब दूचा है क्यों मिला प्रीतम प्यारे मैं फिर सच पछाणिया होर भोली अवगुण हारे मैं सदा विरावे अपना सचड़े शब्द विचारे सत शब्द विचारे रंग राती नारे मिट सतगुरु प्रीतम पाए अंतर रंग अंतर रंग राती सहजे माती गया दुश्मन दुख सुबाया अपने गुरु को तन मन दीजै तमन बीजे तिशा दुख निवारे मैं फिर सच पछाने होर भुली अवगुण आरे सचड़े आव जगद पाया गुरु बिन घोर अंधार आप मिलाए आप मिले आपे दे प्यारो आपे दे प्यारो सहज पारो गुरमुख जन्म सवारे सहज धन जग में आया आप गुवाया दर सचे सचे यारो ज्ञान रतन कटबा कटबा चानन हुआ नानक ना प्यारो सचड़े आप जगदू पाया गुरबन को अंधारो उड़हन संभाला ती जाए शरीर जजरिया सुन जर पहुंचे आए गुरा के सुबरे और मर्जन में आवे जाए और मर्जन में आवे जाए अंत के पछताए बिन आवे सुख न होई एथे कमान सो फल पाए मन मुख है पथ खुआ जमपुर घोर अंधार मां गुबार न दिस भैन न पाई शरीर जजरी हसन जर पहुंचे आए काया कां कंचन ता थी सतगुरुड़े मिलाए भ्रम पाया भ्रम माया विचों कढ़िए सचड़े नाम समाए सच्चे नाम समाए हर गुण गाए मिल परम सुख पाए सदानंद रह दिन राती विचो होमे जाए जिन्य मन पुरखी हर नाम चित लाया तिनके हो लागो पाए काया कंचन दाती सतगुरुड़े मिलाए सो सच्चा सस लाए जे सतगुरु दे बुझाए बिन सतगुरु परम भुलाए नीया क्या मोदे स्ने जाए क्या जेन मोह जाए अवगुण पछताए दुख दुख कमाए नावृतिया से रंग चलूला फिर के अंक समाए तिह जेड़े और न सूजे किसी अगे कही जाए सो सचा सस लाई जे सतगुरु देव हो जाए जिनी सचड़ा न सस लाया हो तिन लागो पाए से जन सच्चे निर्मले तिन मिलिया मल सब जाए तिन मिलिया मल सब जाए सच्चे सस सच्चे शरण आए सच्चे सहज सुहाए नाम जिन गोचर सतगुरु दी बुझाए अण दिन भगत करै दिन रंग राते नानक सत समाए जिनी सचड़ा सच ते आए जिनी सचड़ा सच दे आया हूं तिनके लागो पाए बड़हंस की वार महला चौथा लल्ला बहलीमा की तुम गावनी कोंकार सतगुरु प्रसाद सलूक महला तीजा शबरते बड़हंस सतनाम उतार सत संग्रह सद सतरह सच्चे नाम प्यार सदा निर्मल मैल न लगे नदर की करतार नानक हूं तिनके बलहार ने जिन मुरार महला मैं जने बड़ हंस है ता मैं किया
ਸੰਗ ਜੇ ਜਾਨਾ ਬਗ ਬਪੜਾ ਦਮਨ ਦਿੰਦੀ ਅੰਗ ਮਹੱਲਾ ਪਹਿਲ ਤੀਜਾ ਹੰਸਾਂ ਦੇਖ ਤਰੰਦਿਆਂ ਬੱਗਾ ਪੇ ਆਇਆ ਚਾਉ ਡੂਬ ਮੋਏ ਬੁਗ ਬਪੜੈ ਸਿਰ ਤਲੂ ਪ੍ਰਭਾਵ ਪੌੜੇ ਤੂੰ ਆਪੇ ਆ ਹੀ ਆਪ ਆਵੇ ਆਪ ਕਾਰਨ ਕੀ ਆ ਤੂੰ ਆਪੇ ਆਪ ਨਿਕਾਰੇ ਕੋ ਅਵਰਣ ਬੀ ਆ ਤੂੰ ਕਰਨ ਸਮੁਖ ਸਮਰੱਥ ਹੈ ਤੂੰ ਕਰੇ ਸੁਥੀ ਆ ਤੂੰ ਅਣ ਮੰਗਿਆ ਦਾਨ ਦੇਵਨਾ ਸਭਨਾ ਹਾਂ ਜੀ ਆ ਸਭ ਆਖੋ ਸਤਿਗੁਰੂ ਆਵਾ ਜਿਨ ਦਾਨ ਹਰ ਨਾਮ ਮੁਖ ਦੀਆ ਸਲੋਕ ਮਹੱਲਾ ਤੀਜਾ ਭੈ ਸਭ ਕਰ ਨਿਰਭੋ ਹਰ ਜੋ ਸੋਏ ਸਤਿਗੁਰੂ ਸੇ ਹਰਮਨ ਵਸੈ ਤਿੱਥੇ ਭੋਗ ਦਿਨਾ ਹੋਏ ਦੁਸ਼ਮਣ ਦੁੱਖ ਤਿਸਨੋ ਨੇੜ ਨਾ ਆਵੇ ਪੂਰਨ ਸਕੈ ਕੋਏ ਗੁਰਮੁਖ ਮਨ ਵਿਚਾਰਿਆ ਜੋ ਤਿਸ ਭਾਵੇ ਸੋ ਹੋਏ ਨਾਨਕ ਆਪੇ ਹੀ ਪਤ ਰੱਖ ਸੇ ਕਾਰਜ ਸਵਾਰੇ ਸੋਏ ਮਹੱਲਾ ਤੀਜਾ ਕਿ ਸੱਜਣ ਚਲੇ ਗਏ ਚਲ ਗਏ ਕਹਿੰਦੇ ਵੀ ਰਹਿੰਦੇ ਵੀ ਹੁਣ ਜਾਏ ਜਿਨੀ ਸਤਿਗੁਰੂ ਸੇਵੀ ਉਸੇ ਆਏ ਗਏ ਪਛਤਾਏ ਨਾਨਕ ਸੱਚ ਰਤੇ ਸੇਨਾ ਵਿਛੜੇ ਸਤਿਗੁਰੂ ਸੇਵ ਸਮਾਏ ਪਾਵੜੇ ਤਿਸ ਮਿਲਿਆ ਸਤਿਗੁਰੂ ਸੱਜਣੈ ਜਿਸ ਅੰਤਰ ਹਰ ਗੁਣਕਾਰੇ ਤਿਸ ਮਿਲਿਆ ਸਤਿਗੁਰੂ ਪ੍ਰੀਤਮੈ ਜਿਨ ਹੁਮੈ ਵਿੱਚੋਂ ਮਾਰੇ ਸੋ ਸਤਿਗੁਰੂ ਪੂਰਾ ਧਨ ਧਨ ਹੈ ਜਿਨ ਹਰ ਉਦੇਸ਼ ਦੇ ਸਿਰ ਸਵਾਰੇ ਨਿਜ ਪਿਓ ਸੰਤੋ ਰਾਮ ਨਾਮ ਭੋਜਨ ਵਿਖਤਾਰੇ ਗੁਰੂ ਪੂਰੇ ਹਰ ਉਦੇਸਿਆ ਗੁਰ ਵਿਟੜੋ ਹੰਸ ਦੁਆਰੀ ਸਲੋਕ ਮਹੱਲਾ ਤੀਜਾ ਸਤਿਗੁਰ ਕੀ ਸੇਵਾ ਚਾਕਰੀ ਸੁਖੀ ਸੁਖ ਸਾਰੇ ਇੱਥੇ ਮਿਲਣ ਵਡਿਆਈ ਅੰਦਰ ਕੇ ਮੁਖ ਦੁਆਰ ਸੱਚੀ ਕਰ ਕਮਾਉਣੀ ਸੱਚ ਪੈਨਣ ਸੱਚ ਨਾਮ ਆਧਾਰ ਸੱਚੀ ਸੰਗਤ ਸੱਚ ਮਿਲੇ ਸੱਚੇ ਨਾ ਪਿਆਰ ਸੱਚੇ ਸ਼ਬਦ ਹਰਖ ਸਦਾ ਦਰ ਸੱਚੇ ਸਚਿਆਰ ਨਾਨਕ ਸਤਿਗੁਰੂ ਕੀ ਸੇਵਾ ਸੋ ਕਰੇ ਜਿਸਨੂੰ ਨਦਰ ਕਰੇ ਕਰਤਾਰ ਮਹੱਲਾ ਤੀਜਾ ਹੁਰ ਵਡਾਈ ਚਾ ਹੁਰ ਵਡਾਣੀ ਚਾਕਰੀ ਤ੍ਰਿਗ ਜੀਵ ਤ੍ਰਿਗਵਾਸ ਅੰਮ੍ਰਿਤ ਛੋੜ ਵਿਖੇ ਲੱਗੇ ਵਿਖਟਣਾ ਵਿਖਰਾਸ ਵਿਖਾਣਾ ਵਿਖ ਬਹਿਣਾ ਵਿਖੇ ਮੁਖ ਗਿਰਾਸ ਇੱਥੇ ਦੁੱਖੋ ਦੁੱਖ ਮਾਉਣਾ ਮੋਇਆ ਨਰਕ ਨਿਵਾਸ ਮਨ ਮੁਖ ਮੋਏ ਮਾਲੇ ਮੈ ਮੈਲੇ ਸ਼ਬਦ ਨਾ ਜਾਣਨੀ ਕਾਮ ਕ੍ਰੋਧ ਵਿਨਾਸ ਸਤਿਗੁਰ ਕਾ ਭਉ ਛੁੱਡਿਆ ਮਨ ਹੜਕਮ ਨ ਆਵੇ ਰਾਜਾਂ ਪੁਰ ਬੱਧੇ ਮਾਰੇ ਕੋ ਨਾ ਸੁਣੇ ਅਰਦਾਸ ਨਾਨਕ ਪੂਰਬ ਲਿਖਿਆ ਕਮਾਵਨਾ ਗੁਰਮੁਖ ਨਾਮ ਨਿਵਾਸ ਪਾਉੜੇ ਸੋ ਸਤਿਗੁਰੂ ਸੇਵਾ ਸੰਤ ਜਨ ਜਿਨ ਹਰ ਹਰ ਨਾਮ ਦ੍ਰਿੜਾਇਆ ਸੋ ਸਤਿਗੁਰੂ ਪੂਜੋ ਦਿਨ ਸਰਾਤ ਜਿਨ ਨਾ ਜਗ ਨਾ ਜਗਦੀ ਜਪਾਇਆ ਸੋ ਸਤਿਗੁਰੂ ਦੇਖੋ ਇੱਕ ਨਿਮਕ ਨਿਮਖ ਜਿਨ ਹਰ ਕਾ ਹਰ ਪੰਥ ਬਤਾਏ ਤਿਸ ਸਤਿਗੁਰੂ ਕੀ ਸਭ ਭਗੀ ਪਵੋ ਜਿਨ ਮੋਹ ਅੰਧੇਰ ਚੁਕਾਇਆ ਸੋ ਸਤਿਗੁਰੂ ਕਹੋ ਸਭ ਧੰਨ ਧੰਨ ਜਿਨ ਹਰ ਉਪਦੇਸ਼ ਜਿਨ ਹਰ ਭਗਤ ਭੰਡਾਰ ਲਹਾਇਆ ਸਲੋਕ ਮਹੱਲਾ ਤੀਜਾ ਸਤਿਗੁਰੂ ਮਿਲੇ ਸਭ ਭੁਗੇ ਭੇਖੀ ਭੁੱਖ ਨਾ ਜਾਏ ਦੇਖੇ ਦੁੱਖ ਲੱਗੇ ਘਰ ਘਰ ਮਿਲੇ ਦੂਣੀ ਅੱਗੇ ਦੂਣੀ ਮਿਲੇ ਸਜਾਏ ਅੰਦਰ ਸਹਿ ਨਾ ਆਇਓ ਸਹਿਜੇ ਹੀ ਲੈ ਖਾਏ ਮਨ ਹਟੇ ਜਿਸ ਤੇ ਮੰਗਣਾ ਲੈਣਾ ਦੁੱਖ ਮਨਾਏ ਇਸ ਭੇਖੇ ਸਭ ਗੁਰੂ ਭਲਾ ਗਿਦ ਥੋਕੋ ਵਰਸਾਏ ਸ਼ਬਦ ਰਤੇ ਤਿੰਨ ਸੌ ਜੀ ਪਾਏ ਦੂਜੇ ਭਰਮ ਭੁਲਾਏ ਪਏ ਕਿਰਤ ਕਮਾਵਣਾ ਕਹਿਣਾ ਕਸੁਣਾ ਜਾਏ ਨਾਨਕ ਜੋਤਿ ਪਾਵੈ ਸੇ ਫਲੇ ਜਿਨ ਕੀ ਪਥ ਪਾਵੈ ਥਾਏ ਮਹੱਲਾ ਤੀਜਾ ਸਤਿਗੁਰ ਸੇਵੇ ਸਦਾ ਸੁਖ ਜਨਮ ਵਰਨ ਦੁਖ ਜਾਏ ਚਿੰਤਾ ਮੂਲ ਨਾ ਹੋਵੇ ਅਚਿੰਤ ਵਸੇ ਮਨ ਆਏ ਅੰਤਰ ਤੀਰਥ ਤਿਆਂ ਗਿਆਨ ਹੈ ਸਤਿਗੁਰ ਦਿਆ ਬੁਝਾਏ ਮੈਲ ਗਈ ਮਨ ਨਿਰਮਲ ਹੋਆ ਤਿਮ੍ਰਿਤ ਸਰ ਤੀਰਥ ਨਹਾਏ ਸੱਜਣ ਮਿਲੇ ਸੱਜਣਾ ਸੱਚੇ ਸਭ ਸੁਹਾਏ ਘਰੀ ਪਰਚਾ ਪਾਇਆ ਜੋਤੀ ਜੋਤ ਮਿਲਾਏ ਪਾਖੰਡ ਜਮਕਾਲ ਨ ਛੋਡੀ ਲੈ ਜਾਸੀ ਪਤ ਗੁਆਏ ਨਾਨਕ ਨਾਮ ਰਤੇ ਸੇ ਉਭਰੇ ਸੱਚੇ ਸੋਲੇ ਲਾਏ ਪੌੜੀ ਤਿਤ ਜਾਏ ਬਹੁ ਸਤ ਸੰਗਤੀ ਜਿੱਥੇ ਹਰ ਕਾ ਹਰ ਨਾਮ ਬਲੋਈਏ ਸਹਿਜੇ ਹਰ ਨਾਮ ਦੇ ਲਿਹੋ ਹਰ ਤਤਨ ਖੋਈਏ ਨੀ ਜਪਿਓ ਹਰ ਹਰ ਦਿਨ ਸਰਾਤ ਹਰ ਦਰ ਗੈ ਢੋਈ ਹੈ ਸੋ ਪਾਏ ਪੂਰਾ ਸਤਿਗੁਰੂ ਜਿਸ ਧੁਰ ਲਿਖੇ ਮਸਤਕ ਲਿਖਾ ਲੀਲਾ ਲਿਖੋਈ ਹੈ ਤਿਸ ਗੁਰ ਕੋ ਸਭ ਨਮਸਕਾਰ ਕਰੋ ਜਿਨ ਹਰ ਕੀ ਹਰ ਕਥਾ ਗਲੋਈ ਹੈ ਸਲੋਕ ਮਹੱਲਾ ਤੀਜਾ ਸੱਜਣ ਮਿਲੇ ਸੱਜਣਾ ਜਿਨ ਸਤਿਗੁਰੂ ਨਾਲ ਪਿਆਰ ਮਿਲ ਪਦਮ ਦਿਨ ਧਿਆਏ ਤਿੰਨੀ ਧਿਆਏ ਆ ਸੱਚੇ ਬ੍ਰਹਮ ਪਿਆਰ ਮਨ ਹੀ ਤੇ ਮਨ ਮਾਨਿਆ ਗੁਰ ਕੇ ਸ਼ਬਦ ਪਾਰੇ ਇਹ ਸੱਜਣ ਮਿਲੇ ਨਾ ਵਿਛੜੇ ਜੇ ਆ ਮਿਲੇ ਕਰਤਾਰ ਇੱਕ ਨਾ ਦਰਸ਼ਨ ਕੀ ਪ੍ਰਤੀਤ ਨਾ ਹੀ ਹੈ ਸ਼ਬਦ ਨ ਕਰੇ ਵਿਚਾਰੇ ਵਿਛੜਿਆ ਕਹਿ ਕੇ ਵਿਛੜੇ ਜਿਨ੍ਹਾਂ ਦੂਜੇ ਭਾਏ ਪਿਆਰ ਮਾਨੁਖ ਸੇਤੀ ਦੋਸਤੀ ਥੁੜ ਰਿਹਾ ਦਿਨ ਚਾਰ ਇਸ ਪ੍ਰਤੀਤੀ ਤੁੜਦੀ ਵਿਲਮ ਨਾ ਹੋਵੇ ਤੇ ਦੋਸਤੀ ਚੱਲਣ ਵਿਕਾਰ ਜਿਨ੍ਹਾਂ ਅੰਦਰ ਸੱਚਾ ਸੱਚੇ ਕਾ ਭਾਵ ਨਾ ਹੈ ਨਾਮ ਨਕਰੇ ਪਿਆਰ ਨਾਨਕ ਤੂੰ ਸਿਉ ਕਹਿ ਕੀਚੇ ਦੋਸਤੀ ਜੇ ਆਪ ਭੁਲਾਏ ਕਰਤਾਰ ਮਹੱਲਾ ਤੀਜਾ
ਇੱਕ ਸਦਾ ਇੱਕ ਤੈ ਰੰਗ ਰਹਿ ਤਿਨਕੇ ਹੁ ਸਦ ਭਾਇ ਸਦ ਬਲਹਾਰੇ ਜਾਓ ਤਨ ਮਨ ਸਾਰ ਮਨ ਤਨ ਮਨ ਥਨ ਅਰਪੀ ਤਿਨਕੋ ਨਿਮਨ ਲਾਗੋ ਪਾਏ ਤਿਨੇ ਮਿਲਿਆ ਮਨ ਸੰਤੋਖੀ ਤ੍ਰਿਸ਼ਨਾ ਭੁੱਖ ਸਭ ਜਾਹੇ ਨਾਨਕ ਨਾਮ ਰਤੇ ਸੁਖੀ ਸਦਾ ਸੱਚੇ ਸੋਲੇ ਬੁਲਾਏ ਪੌੜੇ ਤਿਸ ਗੁਰ ਕੋ ਹੂੰ ਵਾਰਿਆ ਜਿਨਿ ਹਰ ਕੀ ਹਰ ਕਥਾ ਸੁਣਾਏ ਤਿਸ ਗੁਰੂ ਕੋ ਸਦਾ ਬਲਹਾਰਨੇ ਜਿਨਿ ਹਰ ਸੇਵਾ ਬਣਤ ਬਣਾਏ ਸੋ ਸਤਿਗੁਰੂ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਛਡਾਏ ਤਿਸ ਗੁਰ ਕੋ ਹੌਂਸਾ ਤਿਸ ਗੁਰ ਕੋ ਸਾਬਾਸ ਹੈ ਜਿਨਿ ਹਰ ਸੋ ਜੀ ਪਾਏ ਨਾਨਕ ਗੁਰ ਵਿਟੋਂ ਵਾਰਿਆ ਜਿਨ ਹਰ ਨਾਮ ਦਿਆ ਮੇਰੇ ਮਨ ਕੀ ਆਸ ਪੁਰਾਈ ਸਲੋਕ ਮਹੱਲਾ ਤੀਜਾ ਤਿਸਨਾ ਦਾਦੀ ਜਲਮੋਈ ਜਲ ਜਲ ਕਰੇ ਪੁਕਾਰ ਸਤਿਗੁਰੂ ਸੀਤਲ ਜੇ ਮਿਲੇ ਫਿਰ ਮਿਲਣ ਜਲਨ ਦੂਜੀ ਵਾਰ ਨਾਨਕ ਨਾਵ ਨਿਰਭਉ ਕੋ ਨਏ ਜਿਚਰ ਸ਼ਬਦਨ ਕਰੇ ਵਿਚਾਰ ਮਹੱਲਾ ਤੀਜਾ ਭੇਖੀ ਅਗਨ ਬੂਝੀ ਚਿੰਤਾ ਹੈ ਮਨ ਮਾਹੇ ਪਰਮੀ ਮਾਰੀ ਸਾਪਨ ਮਰੇ ਤੈਨੂੰ ਕਰੇ ਕਰਮ ਕੁਮਾਏ ਸਤਿਗੁਰ ਦਾਤਾ ਸੇਵੀਏ ਸ਼ਬਦ ਵਸੇ ਮਨ ਆਏ ਮਨ ਤਨ ਸੀਤਲ ਸ਼ਾਂਤ ਹੋਏ ਤ੍ਰਿਸ਼ਨਾਗਨ ਬੁਝਾਏ ਸੁਖਾਂ ਸਿਰ ਸਦਾ ਸੁਖ ਹੋਏ ਜਾ ਵਿੱਚੋਂ ਆਪ ਗੁਆਏ ਗੁਰਮੁਖ ਉਦਾਸੀ ਸੋ ਕਰੈ ਜੈ ਦਾ ਜੈ ਸਚ ਰਹਿ ਲਿਵਲਾਏ ਚਿੰਤਾ ਮੂਲ ਨ ਹੋਈ ਹਾਰੇ ਨਾਮ ਰਜਾ ਗਾਏ ਨਾਨਕ ਨਾਮ ਬਿਨਾ ਨ ਝੂਟੀਏ ਹੋਮੇ ਪਚੇ ਬਚਾਏ ਪੌੜੀ ਜਿਨੀ ਹਰ ਹਰ ਨਾਮ ਤੇ ਆਇਆ ਤਿਨੀ ਪਾਇੜੇ ਸਰਬ ਸੁਖਾ ਸਭ ਜਨਮ ਤਿਨਾਂ ਕਾ ਸਫਲ ਜਿਨ ਹਰ ਨਾਮ ਕੀ ਮਨ ਲੱਗੀ ਭੁੱਖਾ ਜਿਨੀ ਗੁਰ ਕੈ ਚ ਬਚਨ ਰਾਧਿਆ ਤਿਨ ਵਿਸਰ ਗਏ ਸਭ ਦੁੱਖ ਤੇ ਸੰਤ ਭਲੇ ਗੁਰਸਿੱਖ ਹੈ ਜਿਨ ਨਾਹੀ ਚਿੰਤ ਪੁਰਾਈ ਚੁੱਖਾ ਧਨ ਧਨ ਤਿਨਾਂ ਕਾ ਗੁਰੂ ਤਿਨਾਂ ਕਾ ਗੁਰੂ ਹੈ ਜਿਸ ਅੰਮ੍ਰਿਤ ਫਲ ਹਰ ਲਾਗੇ ਮੁਖਾ ਸਲੋਕ ਮਹੱਲਾ ਤੀਜਾ ਕਾ ਕਲਮ ਜਮ ਜੰਦਾਰ ਹੈ ਹੁਕਮੇ ਕਾਰ ਕਮਾਏ ਗੁਰਾ ਕੈਸ ਬਰੇ ਮਾਨੁਖਾਂ ਦੇ ਸਜਾਏ ਜਮਕਾਲੇ ਵਸ ਜਗ ਬੰਦੇ ਤਿਸ ਦਾ ਫਰੂਣਾ ਕੋਏ ਜਿਨ ਜਮ ਕੀਤਾ ਸੋ ਸੇਵੀ ਹੈ ਗੁਰਮੁਖ ਦੁਖ ਨਾ ਹੋਏ ਨਾਨਕ ਗੁਰਮੁਖ ਜਮ ਸੇਵਾ ਕਰੇ ਜਿਨ ਮਨ ਸੱਚਾ ਹੋਏ ਮਹੱਲਾ ਤੀਜਾ ਈਹਾ ਕਾਇਆ ਰੋਗ ਫਰੀ ਬਿਨ ਸ਼ਬਦ ਦੁਖੋਂ ਮੇ ਰੋਗ ਨਾ ਜਾਏ ਸਤਿਗੁਰ ਮਿਲੇ ਤਾਂ ਨਿਰਮਲ ਹੋਵੇ ਹਾਰੇ ਨਾਮੋ ਮਨ ਵਸਾਏ ਨਾਨਕ ਨਾਮ ਤੇ ਆਇਆ ਸੁਖਦਾਤਾ ਦੁਖ ਵਿਸਰਿਆ ਸਹਿ ਸੁਭਾਏ ਪੌੜੀ ਜਿਨ ਗੁਰਮੁਖ ਜਗ ਜੀਵ ਨੂੰ ਦੇਸਿਆ ਤਿਸ ਗੁਰ ਕੋ ਹੋਂ ਸਦਾ ਘੁਮਾਇਆ ਤਿਸ ਗੁਰ ਕੋ ਹੁਕਨੀਏ ਜਿਨ ਜਮਾ ਸੂਦਨ ਹਰ ਨਾਮ ਸੁਣਾਇਆ ਤਿਸ ਗੁਰ ਕੋ ਹੋਂ ਵਾਰਨੇ ਜਿਨ ਹੋਮੇ ਬਿਖ ਸਾਵ ਰੋ ਗੁਆਇਆ ਤਿਸ ਸਤਿਗੁਰੂ ਕੋ ਵੜੇ ਗੁਣ ਹੈ ਜਿਨ ਅਵਗੁਣ ਘੱਟ ਗੁਣ ਵਗੁਣ ਸਮਝਾਇਆ ਸੋ ਸਤਿਗੁਰੂ ਤਿਨ ਕੋ ਭੇਟਿਆ ਜਿਨ ਕੇ ਮੁਖ ਮਸਤਕ ਭਾਗ ਲਿਖ ਪਾਇਆ ਸਲੋਕ ਮਹੱਲਾ ਤੀਜਾ ਭਗਤ ਕਰੈ ਮਰ ਜੀਵੜੇ ਗੁਰਮੁਖ ਭਗਤ ਸਦਾ ਹੋਏ ਉਨਾ ਕੋ ਗੁਰ ਧੁਰ ਭਗਤ ਖਜ਼ਾਨਾ ਬਖਸ਼ਿਆ ਮਿੜ ਨ ਸਕੈ ਕੋਇ ਗੁਣ ਧਨ ਮਨ ਪਾਇਆ ਏਕੋ ਸੱਚਾ ਸੋਏ ਨਾਨਕ ਗੁਰਮੁਖ ਮਿਲ ਰਹੇ ਫਿਰ ਵਿਛੋੜਾ ਕਦ ਨਾ ਹੋਏ ਮਹੱਲਾ ਤੀਜਾ ਸਤਿਗੁਰੂ ਕੀ ਸੇਵਾ ਸੇਵ ਨ ਕੀਨੀ ਆ ਕਿਆ ਉਹ ਕਰੇ ਵਿਸਾਰ ਸ਼ਬਦ ਸਾਰ ਨ ਜਾਣੇ ਬਿਗਬੁਲਾ ਗਵਾਰ ਅਗਿਆਨੀ ਅੰਧ ਬੋ ਕਰਮ ਘੁਮਾਵੇ ਦੂਜੇ ਭਾਏ ਪਿਆਰ ਅਣਹੁੰਦਾ ਆਪ ਗੁਣਾਇੰਦੇ ਜਾਂ ਮਾਰ ਕਰੇ ਦਿਨ ਗੁਆਰ ਨਾਨਕ ਕਿਸ ਨੂੰ ਆਖੇ ਜਾਂ ਆਪੇ ਬਖਸ਼ਣ ਹਾਰ ਪੌੜੀ ਤੁਸ ਕਰਤਾ ਸਭ ਕੋਈ ਜਾਣਦਾ ਸਭ ਜੀਤ ਮਾਰੇ ਤੂੰ ਸਭ ਜਿਸ ਤੂੰ ਭਾਵੈ ਤਿਸ ਤੂੰ ਮੇਲ ਲੈ ਕਿਆ ਜੰਤ ਵਿਚਾਰੇ ਤੂੰ ਕਰਨ ਕਰਨ ਸਮਰੱਥ ਹੈ ਸੱਚ ਸਚਿਰ ਜਨ ਹਾਰੇ ਜਿਸ ਤੂੰ ਮਿਲੇ ਪਿਆਰਿਆ ਸੋ ਤੁਧ ਮਿਲੇ ਗੁਰਮੁਖ ਵਿਚਾਰੇ ਹੋਂ ਬਲਹਾਰੇ ਸਤਿਗੁਰੇ ਆਪਣੇ ਜਿਨ ਮੇਰਾ ਹਰ ਅਲਖ ਲਖਾਰੇ ਸਲੋਕ ਮਹੱਲਾ ਤੀਜਾ ਰਤਨਾ ਪਾਰਖ ਜੋ ਹੋਵੇ ਸੋ ਰਤਨ ਕਰੇ ਵਿਚਾਰ ਰਤਨਾ ਸਾਰ ਨ ਜਾਣੇ ਗਿਆਨੀ ਅੰਧਿਆ ਗੁੰਧਾਰ ਰਤਨਾ ਰਤਨ ਗੁਰੂ ਕਾ ਸ਼ਬਦ ਹੈ ਬੂਝੇ ਬੂਝਣ ਹਾਰ ਮੂਰਖ ਆਪ ਗੁਣਾਇੰਦੇ ਮਰਦਨ ਮੈਂ ਹੋਏ ਖੁਆਰ ਨਾਨਕ ਰਤਨਾ ਸੋ ਲਹਿ ਜਿਸ ਗੁਰਮੁਖ ਲੱਗੇ ਪਿਆਰ ਸਦਾ ਸਦਾ ਹਰ ਨਾਮ ਉਚਰੇ ਹਰ ਨਾਮ ਉਣਤ ਬਿਹਾਰ ਕਿਰਪਾ ਕਰੇ ਜੇ ਆਪਣੇ ਹਰ ਖਬਰ ਉਤਾਰ ਮਹੱਲਾ ਤੀਜਾ ਸਤਿਗੁਰ ਕੀ ਸੇਵਨਾ ਕੀਨੀਆ ਹਰ ਨਾਮ ਲਗੋ ਪਿਆਰ ਮਤ ਤੁਮ ਜਾਣੋ ਜੀਵ ਦੇ ਵਾਪ ਕੁਮਾਰੇ ਕਰਤਾਰ ਹੋਮੇ ਵੱਡਾ ਰੋਗ ਹੈ ਪੈ ਦੂਜੇ ਕਰਮ ਕੁਮਾਏ ਨਾਨਕ ਮਨ ਮੁਕੇ ਜੀਵ ਦੇ ਅਮੂਏ ਹਰ ਵਿਸਰਿਆ ਦੁਖ ਪਾਏ ਪੌੜੀ ਜਿਸ ਅੰਦਰ ਹਿਰਦਾ ਸ਼ੁੱਧ ਹੈ ਤਿਸ ਜਨ ਕੋ ਹੋਂ
तिस जन को सम नमस्कारे, जिस अंदर नाम निधान है तिस जन को हों बलहारी, जिस अंदर बुद्ध विवेक है हर नाम मुरारे। सो सतगुरु सभना का मित है, सब से प्यारी, सब आत्म भ्रम पसारे, गुरु बुद्ध विचारी। सलोक महला तीजा, बिन सतगुरु सेवे जी के बंधन विच हमें कर्म कमाए, बिन सतगुरु सेवे ठौर न पावे, मर जन्मे आवे जाए। बिन सतगुरु सेवे फिका बोलना, नाम सेवन माहे, नानक बिन सतगुरु सेवे जमपुर बदे मारी, मौका लेठ जाए महला पहला। जालो ऐसी प्रीत जित मैं प्यारा विसरे, नानक साई भली प्रीत जित साहेब सेती पात्र है पौड़ी। हर एक दाता से हर एक त्याई, हर एक दाता मंगे मन चंदिया पाई, जे दूजे पासो मंगे तां

0: BBK hari ini kita mau
1: ngomong BBK
0: hari ini kita mau ngomong BBK hari ini kita mau ngomong BBK hari ini kita mau ngomong BBK hari
2: ini
0: kita mau ngomong BBK hari ini kita mau ngomong BBK hari ini kita mau ngomong BBK hari ini kita mau ngomong
1: BBK hari ini kita ਇੱਕ ਬੁੱਕ ਤੇ ਬੁੱਕ ਕਰਾਉਣ ਤੇ ਟਾਈਮ ਲੱਗਦਾ ਮੈਨੂੰ ਕਹਿ ਦਿੱਤਾ ਜੇ ਮਤਲਬ ਜਿਵੇਂ ਜੋੜਾ ਪਾਉਂਦਾ ਜੇ ਕਿਸੇ ਤਰ੍ਹਾਂ ਨਾਲ ਜੋੜਨ ਕਹਿਤਾ ਤੇ ਜੋੜਨ ਕਹਿਤਾ ਪਤਾ ਕੀ ਹੋ ਗਿਆ ਕਿ ਐਵੇਂ ਹੋ ਗਿਆ।

0: ਤਖਤ ਸਿਰਸ਼ਾਹ ਬਾਦਸ਼ਾਹ ਨੇ ਚਲ ਚਾਰ ਛੱਤ
1: ਬੜੀ ਵੱਡੀ ਵੱਡਾ ਪਾਰ ਤੇਰਾ।

0: ਪੌੜੀ ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ ਰੰਗ ਪਰੰਗ ਅਨੇਕ ਨਾ ਜਾਪਣ ਕਰਤਬਾ ਜੀਆਂ ਅੰਦਰ ਜੀ ਉਹ ਸਭ ਕੀ ਜਾਣ ਲਾ ਸਭ ਕੁਛ ਤੇਰਾ ਬਸ ਤੇਰਾ ਘਰ ਪਲਾ ਤੇਰਾ ਘਰ ਆਨੰਦ ਵਧਾਈ ਤੁਧ ਘਰ ਮਾਨ ਮੱਤਾ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਦਿਸਦਾ ਜਤ ਕਤਾ ਨਾਨਕ ਦਾ ਸੰਦਾਸ ਤੁਧ ਆਗੈ ਬਿਨ ਮੱਤਾ
1: ਸਲੋਕ ਪਵਨ ਗੁਰੂ ਪਾਣੀ।

0: ਸ਼ਕਤ ਤਾਲ ਨਾਨਕ ਤੇ ਮੁਖ ਉਜਲੀ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਿਆਖਿਆ ਜਿਹੜੀ ਸੀ

ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਵਾਈ ਮਾਨ ਸਤਸੰਗੀ ਜਨੋ ਵੱਡੇ ਭਾਗਾਂ ਵਾਲਿਓ ਤੁਹਾਂ ਪਰਿਵਾਰਾਂ ਨੂੰ ਖੁਸ਼ੀਆਂ ਦਾ ਸੁਹਾਵਣਾ ਸਮਾਂ ਪ੍ਰਾਪਤ ਹੋਇਆ। ਸਾਡੇ ਅਤਿ ਸਤਿਕਾਰਯੋਗ ਵੀਰ ਨੂੰ ਬੇਨਤੀ ਹੈ ਸਤਿਗੁਰੂ ਪਾਤਸ਼ਾਹ ਜੀ ਨੂੰ ਨਮਸਕਾਰ ਕਰਕੇ ਅੱਗੇ ਬੈਠ ਜਾਣ। ਦੂਸਰੇ ਪਰਿਵਾਰ ਲੜਕੀ ਵਾਲੇ ਉਹਨਾਂ ਨੂੰ ਬੇਨਤੀ ਹੈ ਬੱਚੀ ਨੂੰ ਗੁਰੂ ਦੀ ਹਜ਼ੂਰੀ ਅੰਦਰ ਲੈ ਕੇ ਆਉਣ ਜੀ, ਤਾਂ ਕਿ ਆਨੰਦ ਕਾਰਜ ਦੀ ਜਿਹੜੀ ਰਸਮ ਹੈ ਉਹਨਾਂ ਨੂੰ ਆਪਾਂ ਸਤਿਗੁਰੂ ਜੀ ਪਾਸੋਂ ਆਗਿਆ ਲੈ ਕੇ ਸ਼ੁਰੂ ਕਰੀਏ। ਆਓ ਉਤਨੀ ਦੇਰ ਸ਼ਬਦ ਸਰਵਣ ਕਰਦੇ ਹਾਂ ਜੀ, ਰਲ ਮਿਲ ਕੇ ਮਨੋਬਿਰਤੀਆਂ ਨੂੰ ਇਕਾਗਰ ਕਰੀਏ ਜੀ।

ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਵਾਏ ਮਨ ਸਤਸੰਗੀ ਜਨੋ, ਸਾਰਿਆਂ ਨੂੰ ਪਤਾ ਹੈ ਦੋਹਾਂ ਪਰਿਵਾਰਾਂ 'ਤੇ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਨੇ ਰਹਿਮਤ ਕੀਤੀ, ਆਪਸ ਵਿੱਚ ਮੇਲ ਜੋਲ ਬਣਾਇਆ। ਅੱਜ ਜਦੋਂ ਬੱਚਾ ਬੱਚੀ ਘਰ ਵਿੱਚ ਜਨਮ ਲੈਂਦੇ ਨੇ, ਉਸੇ ਦਿਨ ਤੋਂ ਮਾਂ ਬਾਪ ਦੀ ਦਿਲੀ ਖਾਸ ਇੱਛਾ ਹੁੰਦੀ ਹੈ ਕਦੋਂ ਵੱਡੇ ਹੋਣ, ਇਹਨਾਂ ਦੇ ਵਿਆਹ ਦੇ ਕਾਰਜ ਕੀਤੇ ਜਾਣ। ਉਹ ਸਮਾਂ ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰਕੇ ਪਰਿਵਾਰਾਂ ਦੀ ਝੋਲੀ ਪਾਇਆ, ਅਤੇ ਅਕਸਰ ਹੀ ਇਸ ਦਿਨ ਖੁਸ਼ੀ ਦੇ ਗੀਤ ਗਾਏ ਜਾਂਦੇ ਨੇ ਅਤੇ ਹਿਰਦਾ ਚਾਅ ਨਾਲ ਭਰਿਆ ਹੁੰਦਾ। ਅਤੇ ਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਕਈ ਵਾਰ ਇਹ ਸ਼ਬਦ ਅਸੀਂ ਸਰਵਣ ਕਰਦੇ ਹਾਂ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੀ। ਜਦੋਂ ਸਤਿਗੁਰੂ ਦੀ ਨਦਰ ਮਿਹਰਾਮ ਦੀ ਕਿਰਪਾ ਹੁੰਦੀ ਹੈ, ਉਦੋਂ ਭਾਈ ਇਹ ਸਮੇਂ ਪ੍ਰਾਪਤ ਹੁੰਦੇ ਨੇ। ਅਤੇ ਜਦੋਂ ਪ੍ਰਾਪਤ ਹੋ ਜਾਣ, ਫਿਰ ਨਿਮਾਣੇ ਨਿਤਾਣੇ ਬਣ ਕੇ ਗੁਰੂ ਦੇ ਚਰਨਾਂ ਪਾਸ ਅਸੀਸ ਲਈ ਜਾਂਦੀ। ਅੱਜ ਅਸੀਸ ਲੈਣ ਲਈ, ਆਨੰਦ ਕਾਰਜ ਕਰਨ ਲਈ, ਕਰਵਾਉਣ ਲਈ ਗੁਰੂ ਪਾਤਸ਼ਾਹ ਜੀ ਦੇ ਕੋਲ ਪਹੁੰਚੇ ਹਾਂ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਅਸੀਸ ਬਖਸ਼ਿਸ਼ ਕਰਨ। ਪਾਤਸ਼ਾਹ ਜੀ ਨੇ ਸਮਝਾਇਆ, ਭਲਿਆ ਕੋਈ ਵੀ ਕੰਮ ਆਰੰਭ ਕਰ ਸਕਦਾ ਹੈ, ਕੋਈ ਸ਼ੱਕ ਨਹੀਂ, ਪਰ ਉਹਨੂੰ ਨੇਪਰੇ ਸਿਰੇ ਚਾੜ੍ਹ ਲੈਣਾ ਤੇਰੇ ਵੱਸ ਦੀ ਬਾਤ ਨਹੀਂ। ਇਸੇ ਲਈ ਕਿਹਾ, ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਆਉਣ ਵਾਲੇ ਹਰ ਕਾਰਿਆਂ ਵਿੱਚ ਅੰਗ ਸੰਗਸਾਈ। ਹੁਣ ਆਓ, ਆਨੰਦ ਕਾਰਜ ਦੀ ਰਸਮ ਸੀਮਤ ਸਮੇਂ ਦੀ ਹੈ, ਆਪਾਂ ਹੁਣ ਆਰੰਭ ਕਰਨੀ ਹੈ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਸੁਪਾਗ ਜੋੜੀ ਗੁਰੂ ਦੀ ਹਜ਼ੂਰੀ ਅੰਦਰ ਸਜ ਬੈਠੀ ਹੈ। ਸਭ ਤੋਂ ਪਹਿਲਾਂ ਆਪਾਂ ਸ਼ਬਦ ਪੜ੍ਹਾਂਗੇ, ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ। ਉਸ ਤੋਂ ਬਾਅਦ ਭਾਈ ਸਾਹਿਬ ਸੁਖਮ ਅਰਦਾਸ ਬੇਨਤੀ ਕਰਨਗੇ, ਜਿਸ ਵਿੱਚ ਸੁਭਾਗ ਜੋੜੀ ਦੋਨੋਂ ਦੇ ਮਾਤਾ ਪਿਤਾ ਜੀ ਖੜ੍ਹੇ ਹੋਣਗੇ, ਬਾਕੀ ਸੰਗਤ ਜਿਹੜੀ ਇਸੇ ਤਰ੍ਹਾਂ ਸਜੀ ਰਹੇ। ਸਭ ਤੋਂ ਪਹਿਲਾਂ ਆਓ ਸ਼ਬਦ ਪੜ੍ਹੀਏ, ਉਸ ਤੋਂ ਬਾਅਦ ਫਿਰ ਸਤਿਗੁਰੂ ਪਾਸ ਅਰਦਾਸ ਬੇਨਤੀ ਕਰਕੇ ਆਗਿਆ ਲਵਾਂਗੇ ਜੀ।

ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਐ, ਕਰ ਦੇ ਸਵਾਰ ਸਤਿਗੁਰ ਸੱਚ ਸਾਖੀਐ, ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਐ, ਭੈ ਭੰਜਨ ਮਿਹਰਬਾਨ ਦਾਸ ਕੀ ਰਾਖੀਐ, ਨਾਨਕ ਹਰ ਗੁਣ ਗਾਏ ਅਲੱਖ ਪ੍ਰਭ ਲਾਖੀਐ, ਨਾਨਕ ਹਰ ਗੁਣ ਗਾਏ ਅਲੱਖ ਪ੍ਰਭ ਲਾਖੀਐ। ਵਾਹਿਗੁਰੂ ਜੀ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਕ ਨਿਮਕ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਧਾਰੇ। ਜੇਵਾ ਏਕ ਕਵਨ ਗੁਣ ਕਹੀਐ, ਬੇਸੁਮਾਰ ਬੇਅੰਤ ਸੁਆਮੀ ਤੇਰੋ

ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਂ ਨਿਉਟਿਆਂ ਦੀ ਉਲਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜੀ ਦੀ ਬਖਸ਼ਿਸ਼ ਰਹਿਮਤ ਦੇ ਸਦਕਾ ਸਤਿਗੁਰ ਸੇ ਪਾਤਸ਼ਾਹੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਕੇ ਹਰ ਨਾਮ ਦੇ ਮੇਰਾ ਮੰਤਰ ਸੀਤਲ ਹੋਏ ਕੀਤਾ ਲੋੜੀਏ ਕੰਮ ਸੁਹਰ ਪਏ ਆਖੀਏ ਕਾਰਜ ਦੇ ਸਵਾਰ ਸਤਿਗੁਰ ਸਤ ਸਾਖੀ ਗਰੀਬ ਨਵਾਜ਼ ਸਤਿਗੁਰ ਸੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਸੇਵਕ ਸਤਿਗੁਰ ਸੇ ਪਾਤਸ਼ਾਹ ਸਰਾਰ ਪਦਮ ਸਿੰਘ ਬੀਬੀ ਪਤੌਰ ਕੌਰ ਜੀ ਸਤਿਗੁਰ ਸੇ ਪਾਤਸ਼ਾਹ ਦੀ ਪੋਤਰੇ ਸਰਦਾਰ ਨਿਰੰਜਨ ਸਿੰਘ ਬੀਬੀ ਨਸੀਬ ਕੌਰ ਦੀ ਦੋਹਤੇ ਸਰਦਾਰ ਬਿਕਰਮ ਸਿੰਘ ਬੀਬੀ ਗੁਰਜੀਤ ਕੌਰ ਦੀ ਸਪੁੱਤਰੀ ਬੱਚੇ ਜਸਜੀਤ ਕੌਰ ਦੇ ਆਨੰਦ ਕਾਰਜ ਆਪ ਜੀ ਦੀ ਹਜ਼ੂਰੀ ਅੰਦਰ ਸਤਿਗੁਰ ਸੇ ਪਾਤਸ਼ਾਹ ਜੀ ਸਰਦਾਰ ਗੁਲਜਾਰ ਸਿੰਘ ਬੀਬੀ ਸੁਰਜੀਤ ਕੌਰ ਦਾ ਪੋਤਰਾ ਸਰਦਾਰ ਜਾਗਰ ਸਿੰਘ ਬੀਬੀ ਨਸੀਬ ਕੌਰ ਦਾ ਦੋਹਤਾ ਅਤੇ ਸਰਦਾਰ ਭਰਪੂਰ ਸਿੰਘ ਬੀਬੀ ਮੁਖ ਸੁਖਵਿੰਦਰ ਕੌਰ ਦਾ ਸਪੁੱਤਰ ਕਾਕਾ ਸ਼ਾਂਤਨਵ ਸਿੰਘ ਦੇ ਨਾਲ ਆਪ ਜੀ ਦੀ ਹਜ਼ੂਰੀ ਅੰਦਰ ਗੁਰਮਰਿਆਦਾ ਅਨੁਸਾਰ ਆਨੰਦਕਾਰੀ ਰਸਮ ਸਤਿਗੁਰੂ ਸੇ ਪਾਤਸ਼ਾਹ ਸੰਪੂਰਨ ਹੋਈ ਹੈ। ਬਾਣੀ ਪੜ੍ਹਦੇ ਹਾਂ, ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ, ਅਣਜਾਣ ਬੱਚੇ ਜਾਣ ਕੇ ਮਾਫ਼ ਕਰਨਾ, ਅੱਗੋਂ ਵਾਸਤੇ ਸੁੱਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ। ਪੜ੍ਹੇ ਸੁਣੀ ਬਾਣੀ ਦਾ ਭਾਵ ਆਈ ਸੰਗਤ ਦੇ ਹਿਰਦੇ ਵਿਖੇ ਸੁਣਾ, ਆਈ ਸੰਗਤ ਦੀ ਹਾਜ਼ਰੀ ਕਦਮ ਲੇਖੇ ਲਾਉਣੇ, ਤਿਲ ਫੁੱਲ ਭੇਟਾ ਪ੍ਰਵਾਨ ਕਰਨੀ, ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਖੁਸ਼ੀਆਂ ਖੇੜੇ, ਨਾਮ ਦਾਨ ਦੀ ਦਾਤ ਬਖਸ਼ਣੀ, ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ, ਗਰੀਬ ਨਵਾਜ਼ ਸਤਿਗੁਰ ਸੇ ਪਾਤਸ਼ਾਹ ਜੇ ਸੁਭਾਗ ਜੋੜੇ ਦੇ ਸਿਰ ਤੇ ਮਿਹਰ ਭਰਿਆ ਤਰਕਣਾ, ਦੀਰਘਾਯੂ ਮਾਤਾ ਪਿਤਾ ਦੇ ਆਗਿਆਕਾਰੀ ਬਣਾਉਣਾ, ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ, ਨਾਮ ਬਾਣੀ ਨਾਲ ਪ੍ਰੇਮ ਬਖਸ਼ਣੀ, ਆਪਸ ਵਿੱਚ ਪ੍ਰੇਮ ਪਿਆਰ ਏਕਤਾ ਇਤਫਾਕ ਹਰ ਮੈਦਾਨ ਫਤਿਹ ਬਖਸ਼ਣੀ ਸਤਿਗੁਰ ਸੇ ਪਾਤਸ਼ਾਹ ਸੁਭਾਗ ਜੋੜੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਸੁਭਾਗ ਜੋੜੇ ਦੀ ਝੋਲੇ ਚ ਗ੍ਰਿਸ ਦੀਆਂ ਸਾਰੀਆਂ ਖੁਸ਼ੀਆਂ ਪ੍ਰਦਾਨ ਕਰਨੀਆਂ, ਆਪ ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਜੀਵਨ ਕਾਲ ਤਰੱਕੀਆਂ ਬਖਸ਼ਣੀਆਂ, ਹਰ ਮੈਦਾਨ ਫਤਿਹ ਬਖਸ਼ਣੀ ਸਤਿਗੁਰ ਸੇ ਪਾਤਸ਼ਾਹ ਜੀ। ਸਰਦਾਰ ਬਿਕਰਮ ਸਿੰਘ ਸਮੂਹ ਪਰਿਵਾਰ ਤਰਫੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਪਹਿਨਾ ਕੇ ਅੰਗੀਕਾਰ ਕਰੋ। ਸੇਵਕਾਂ ਦੇ ਲੋਕ ਪ੍ਰਲੋਕ ਪਰਦੇ ਪਰਦੇ ਢੱਕਣੇ, ਬੇਅੰਤ ਦਰਸ਼ਨ ਭੇਟ ਮਾਜਰੇ, ਬਿਲਡਿੰਗ ਫੰਡ ਮਾਇਆ ਜੁੜੇ, ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ, ਆਪਣੇ ਚਰਨਾਂ ਕਮਲਾਂ ਦੇ ਪ੍ਰੀਤ ਬਖਸ਼ਣੀ, ਅੰਗ ਸੰਗ ਹੋ ਕੇ ਸਹਾਇਤਾ ਕਰਨੀ ਸਰਦਾਰ ਭਰਪੂਰ ਸਿੰਘ ਸਮੂਹ ਪਰਿਵਾਰ ਤਰਫੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਪਹਿਨਾਇਕ ਨੇ ਆਪ ਅੰਗੀਕਾਰ ਕਰੋ। ਸੇਵਕਾਂ ਦੇ ਲੋਕ ਲੋਕ ਪਰਦੇ ਢੱਕਣੇ, ਬੇਅੰਤ ਦਰਸ਼ਨ ਭੇਟ ਬਿਲਡਿੰਗ ਫੰਡ ਮਾਇਆ ਜੁੜੇ, ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ, ਆਪਣੇ ਚਰਨਾਂ ਕਮਲਾਂ ਦੇ ਪ੍ਰੀਤ ਬਖਸ਼ਣੀ, ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ, ਦੋਨਾਂ ਪਰਿਵਾਰਾਂ ਦੇ ਸਿਰ ਤੇ ਮਿਹਰ ਭਰਿਆ ਰੱਖ ਕੇ ਆਪਸ ਵਿੱਚ ਪ੍ਰੇਮ ਪਿਆਰ ਏਕਤਾ ਇਤਫਾਕ, ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ, ਨਾਮ ਬਣਨਾ ਪ੍ਰੇਮ ਬਖਸ਼ਣਾ, ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ, ਹਰ ਮੈਦਾਨ ਫਤਿਹ ਬਖਸ਼ਣੀ ਸਤਿਗੁਰ ਸੇ ਪਾਤਸ਼ਾਹ, ਦੋਨਾਂ ਪਰਿਵਾਰਾਂ ਦੇ ਸਿਰ ਤੇ ਮਿਹਰ ਭਰਿਆ ਰੱਖ ਕੇ ਰਹਿੰਦੇ ਕਾਰਜਾਂ ਚ ਆਪ ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਸਫਲਤਾਈਆਂ ਬਖਸ਼ਣੀਆਂ, ਹਰ ਮੈਦਾਨ ਫਤਿਹ ਬਖਸ਼ਣੀ ਸਤਿਗੁਰ ਸੇ ਪਾਤਸ਼ਾਹ ਗੁਰਮੁਖ ਪਰਿਵਾਰ ਵੱਲੋਂ ਆਪ ਜੀ ਦੇ ਬਖਸ਼ੇ ਹੋਏ ਖਜ਼ਾਨੇ ਵਿੱਚ ਅੰਮ੍ਰਿਤ ਕੜਾ ਪ੍ਰਸ਼ਾਦੀ ਦੇਗ ਹਾਜ਼ਰਾ ਵੀ ਦਰ ਪ੍ਰਵਾਨ ਹੋਵੇ, ਦਰ ਪ੍ਰਵਾਨ ਹੋਇਆ ਪ੍ਰਸ਼ਾਦ ਅਵਿਸ਼ਵਾਸ ਸਿੰਘ ਤੇ ਜੋ ਛਕੇ ਸੋ ਆਪ ਜੀ ਦਾ ਹੀ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪਿਆ ਸੁਲੇ ਆਪ ਆਪਣੇ ਮੁਖਾਰਬਿਆਂ ਚੋਂ ਪਵਿੱਤਰ ਹੁਕਮਨਾਮੇ ਬਖਸ਼ ਕੇ ਦਾਰੀਆਂ ਸੰਗਤਾਂ ਨੂੰ ਕਿਰਤਾਰਥ ਕਰੋ, ਪਵਿੱਤਰ ਹੁਕਮਨਾਮੇ ਤੇ ਚੱਲਣ ਦਾ ਬਲ ਬਖਸ਼ੋ, ਸਹੀ ਗੁਰੂ ਪਿਆਰਿਆਂ ਦਾ ਮੇਲਣਾ ਜਿਨ੍ਹਾਂ ਨੂੰ ਮਿਲਿਆ ਆਪ ਜੀ ਦਾ ਪਵਿੱਤਰ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੇ ਤੇਰੇ ਭਾਣੇ ਸਰਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੇ ਤਵੇ

0: ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਜੀਓ। ਅਲੋਕ ਮਹੱਲਾ ਪੰਜਵਾਂ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੇਠ, ਵਿਛੜਿਆ ਮੇਲੇ ਪ੍ਰਭੂ ਹੈ ਦਰਗਹਿ ਕਾ ਬਸੀਠ। ਹਰ ਨਾਮੋ ਮੰਤਰ ਦੜਾਏ ਦਾ ਕੱਟੇ ਹੋ ਮੈਂ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਤੁਰੇ ਪਿਆ ਸੰਜੋਗ। ਵਾਹਿਗੁਰੂ ਜੀ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਪਉ ਕਿਹਾ ਕਾੜਾ ਜੀਓ। ਸਤਨਾਮ ਸ੍ਰੀ ਵਾਹਿਗੁਰੂ ਜੀ, ਸਤਨਾਮ।

ਉਮ ਕਿਓ ਹੀਓ ਮਿਲਣ ਪ੍ਰਭ ਤਾਈ ਖੋਜਤ ਚਰਿਓ ਦੇਖਿਓ ਪਿਰਿਆ ਜਾਈ ਉਮ ਕਿਓ ਹੀਓ ਮਿਲਣ ਪ੍ਰਭ ਤਾਈ ਖੋਜਤ ਚਰਿਓ ਦੇਖਿਓ ਪਿਰਿਆ ਜਾਈ ਸੁਣਤ ਸਦੇਸਰੋ ਪ੍ਰਿਆ ਗ੍ਰਹਿ ਸੇਜ ਬਿਛਾਈ ਭ੍ਰਮ ਭ੍ਰਮ ਆਇਓ ਤੋ ਨਦਰ ਨਾ ਪਾਈ ਕਹਿਨ ਬਿਜ ਹੀਰੋ ਧੀਰੇ ਨ ਮਾਨੋ ਮਿਲ ਸਾਜਨ ਹੋ ਤੁਝ ਕੁਰਬਾਨੋ ਰਹਾਉ ਏਕਾ ਸੇਜ ਵਿਛੀ ਧਨ ਕੰਤਾ ਧਨ ਸੂਤੀ ਪਿਰ ਸਦ ਜਾ ਗੰਤਾ ਪੀਓ ਮਦਰੋ ਧਨ ਮਤ ਬੰਤਾ ਪਿਰ ਜਾਗੇ ਧਨ ਜਾਗੇ ਜੇ ਪਿਰ ਬੋਲੰਤਾ ਪੀਓ ਮਦਰੋ ਧਨ ਮਤ ਬੰਤਾ ਧਨ ਜਾਗੇ ਜੇ ਪਿਰ ਬੋਲੰਤਾ ਭਈ ਨਰਾਸੀ ਬਹੁਤ ਦਿਨ ਲਾਗੇ ਦੇਸ ਦਸਾਂਤਰ ਮੈਂ ਸਗਲੇ ਝਾਗੇ ਖਿਨ ਰਹਿਣ ਨਾ ਪਾਵੋ ਬਿਨ ਪੱਗ ਪਾਗੇ ਹੋਏ ਕਿਰਪਾਲ ਪ੍ਰਭ ਮਿਲੇ ਸੁਭਾਗੇ ਭਇਓ ਕਿਰਪਾਲ ਸਤਸੰਗ ਮਲਾਇਆ ਬੂਝੀ ਤਪਤ ਘਰੇ ਪਿਰ ਪਾਇਆ ਸਗਲ ਸੰਗਾਰ ਹੁਣ ਮੁਝੇ ਸੁਹਾਇਆ ਕਹੋ ਨਾਨਕ ਗੁਰ ਭਰਮ ਚਕਾਇਆ ਜੈ ਦੇਖਾਂ ਤੈ ਪਿਰਹਿ ਭਾਈ ਖੋਲਿਓ ਕਪਾਲ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪੰਜਵਾਂ। ਉਮਕਿਓ ਹੀਓ ਮਿਲਨ ਪ੍ਰਭ ਤਾਈ, ਖੋਜਤ ਚਰਿਓ ਦੇਖਿਓ ਪਿਰਿਆ ਜਾਈ, ਸੁਣ ਤਸਦੇਸਰੋ ਪ੍ਰਿਆ ਗ੍ਰਹਿ ਸੇਜ ਬਚਾਈ, ਭ੍ਰਮ ਭ੍ਰਮ ਆਇਓ ਤੋ ਨਦਰ ਨਾ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਨੇ ਮਿਹਰਾਮਤ ਕਿਰਪਾ ਕੀਤੀ, ਦੋਹਾਂ ਪਰਿਵਾਰਾਂ ਨੂੰ ਅੱਜ ਖੁਸ਼ੀਆਂ ਦੇ ਮੌਕੇ ਬਖਸ਼ਿਸ਼ ਕਰਕੇ ਦਿੱਤੇ ਨੇ। ਗੁਰੂ ਹਜ਼ੂਰੀ ਅੰਦਰ ਸੁਭਾਗ ਜੋੜੀ ਦੇ ਆਨੰਦ ਕਾਰਜ ਹੋਏ ਨੇ। ਪਰਿਵਾਰਾਂ 'ਤੇ ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਦਰੋਂ ਘਰੋਂ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਹੁਕਮਨਾਮੇ ਸਿਰ ਸਰਵਣ ਕੀਤਾ ਜੀ। ਇਹ ਮਰਯਾਦਾ ਜਿਹੜੀ ਹੈ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਆਪ ਦਿੱਤੀ ਹੈ, ਕਿਰਤ ਕਰਨੀ, ਨਾਮ ਜਪਣਾ, ਵੰਡ ਕੇ ਛਕਣਾ, ਪਰਿਵਾਰਾਂ ਦੇ ਵਿੱਚ ਰਹਿਣਾ, ਵੱਡਿਆਂ ਦਾ ਸਤਿਕਾਰ ਕਰਨਾ, ਛੋਟਿਆਂ ਨੂੰ ਪਿਆਰ ਕਰਨਾ। ਗੁਰੂ ਪਾਤਸ਼ਾਹ ਜੀ ਨੇ ਆਪ ਬਾਣੀ ਰਚੀ ਹੈ ਅਤੇ ਆਪ ਹੀ ਸਤਿਗੁਰੂ ਪਾਤਸ਼ਾਹ ਜੀ ਨੇ ਮਰਯਾਦਾ ਬਣਾਈ, ਜੀਵਨ ਦੇ ਵਿੱਚ ਸਾਰਾ ਕੁਝ ਹੰਢਾ ਕੇ ਸਾਡੇ ਸਾਹਮਣੇ ਰੱਖਿਆ। ਸੇਵਾ ਅਤੇ ਸਿਮਰਨ ਕਰਕੇ ਅਸੀਂ ਜਾਮੇ ਨੂੰ ਵੀ ਸਫਲ ਬਣਾ ਸਕਦੇ ਹਾਂ। ਸੋ ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਆਓ ਹੁਣ ਭਾਈ ਸਾਹਿਬ ਸੁਭਾਗ ਜੋੜੀ ਨੂੰ ਅਸੀਸ ਦੇਣਗੇ ਜੀ, ਸਰਪਾਉ ਦੀ ਬਖਸ਼ਿਸ਼ ਹੋਵੇਗੀ, ਉਸ ਤੋਂ ਬਾਅਦ ਕੜਾਹ ਪ੍ਰਸ਼ਾਦੀ ਦੇਖ ਸੁਭਾਗ ਜੋੜੀ ਨੂੰ ਦਿੱਤੀ ਜਾਏਗੀ। ਪਰਿਵਾਰਾਂ ਵੱਲੋਂ ਬੇਨਤੀ ਹੈ, ਜੇ ਸ਼ਗਨ ਦੀ ਰਸਮ ਆਪ ਜੀ ਨੇ ਇੱਥੇ ਕਰਨੀ ਹੈ ਅਤੇ ਫਿਰ ਉਸ ਤੋਂ ਬਾਅਦ ਪਹਿਲੇ ਮਾਤਾ ਪਿਤਾ ਸ਼ਗਨ ਦੀ ਰਸਮ ਕਰਨਗੇ, ਉਸ ਤੋਂ ਬਾਅਦ ਬਾਕੀ ਦੀ ਸੰਗਤ ਜਿਹੜੀ ਹੈ ਉਹ ਕਰੇਗੀ। ਆਓ ਹੁਣ ਸਰਪਾਉ ਦੀ ਬਖਸ਼ਿਸ਼ ਪ੍ਰਾਪਤ ਕਰੋ ਜੀ।

ਸੁਭਾਗ ਜੋੜੀ ਨੂੰ ਕੜਾ ਪ੍ਰਸ਼ਿਦ ਦੇਗ ਜਿਹੜੀ ਉਹ ਵਰਤਾਈ ਜਾਏਗੀ। ਉਸ ਤੋਂ ਬਾਅਦ ਮਾਤਾ ਪਿਤਾ ਸ਼ਗਨ ਦੀ ਰਸਮ ਕਰਨਗੇ ਜੀ। ਬਾਅਦ ਵਿੱਚ ਬਾਕੀ ਦੀ ਸੰਗਤ ਜਿੰਨੇ ਵੀ ਆਪ ਇੱਥੇ ਪਹੁੰਚੇ ਹੋ ਪਰਿਵਾਰ ਵੱਲੋਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਆਇਆਂ ਆਖਿਆ ਜਾਂਦਾ। ਆਪ ਸੰਗਤਾਂ ਲਈ ਪਰਿਵਾਰ ਵੱਲੋਂ ਲੰਗਰ ਤਿਆਰ ਕੀਤਾ ਗਿਆ, ਜਲ ਪਾਣੀ ਦਾ ਪ੍ਰਬੰਧ ਕੀਤਾ ਗਿਆ, ਸਾਰਿਆਂ ਨੇ ਲੋੜ ਅਨੁਸਾਰ ਛੱਕ ਕੇ ਜਾਣਾ, ਪਰਿਵਾਰ ਦੀ ਇਸ ਬੇਨਤੀ ਨੂੰ ਪ੍ਰਵਾਨ ਕਰਨਾ ਜੀ। ਦੁਬਾਰਾ ਫਿਰ ਆਪ ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸੋ ਪ੍ਰਬੰਧਕਾਂ ਵੱਲੋਂ ਸਮੁੱਚੀ ਸਾਡੇ ਵੱਲੋਂ ਦਾਸਰਿਆਂ ਵੱਲੋਂ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈਆਂ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ ਚੜ੍ਹਦੀ ਕਲਾ ਬਖਸ਼ਿਸ਼ ਕਰਨ ਆਓ। ਹੁਣ ਮਾਤਾ ਪਿਤਾ ਨੂੰ ਬੇਨਤੀ ਹੈ ਉਹ ਸ਼ਗਨ ਦੀ ਰਸਮ ਕਰੋ ਜੀ। ਬਾਅਦ ਵਿੱਚ ਬਾਕੀ ਦੀ ਸੰਗਤ ਕਰੇਗੀ। ਕੜਾਹ ਪ੍ਰਸ਼ਾਦੀ ਦੇਗ ਬਾਹਰ ਵਰਤਾਈ ਜਾ ਰਹੀ ਹੈ। ਸਰਬੱਤ ਸੰਗਤਾਂ ਨੇ ਲੋੜ ਅਨੁਸਾਰ ਗੁਰੂ ਕਾ ਲੰਗਰ ਛੱਕ ਕੇ ਜਾਣਾ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ,

സെർവറോട്

चरणन मन रहे।

ਰਾਖ ਲਿਓ ਮੋਹਿ ਰਾਖਨ ਹਾਰੀਏ, ਸਾਹਿਬ ਸੰਤ ਸਹਾਇ ਪਿਆਰੇ। ਦੀਨ ਬੰਧ ਦੁਸ਼ਟਨ

ਪਾਰ ਤਿਸਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ। ਸਿਵਕਨ ਕੋ ਸਿਵਕਨ ਸੁਖ ਦੀਓ, ਸਤਰਨ ਕੋ ਪਲਮੋ ਵਧ ਦੀਓ। ਘੜ ਘੜ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਪੁੰਚਰ ਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਇਹ ਕੀ ਪੀਰ ਪਛਾਣੈ, ਘਟ ਘਟ ਕੇ ਪਟ ਪਟ।

ます。

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਟਸ ਸੋ ਨਾਈਸ ਟੂ ਸੀ ਆਲ ਆਫ ਯੂ ਟੁਡੇ। ਸਮਰ ਹੋਲੀਡੇਜ਼ ਆਰ ਓਵਰ, ਵੀ ਗੋਟ ਸਟਾਰਟ ਦ ਸਕੂਲ ਟਰਮਸ ਅਗੇਨ। ਦਿਸ ਲਾਈਨ ਦੈਟ ਵਾਸ ਰੈਡ ਜਸਟ ਨਾਓ, ਇਟਸ ਵੈਨ ਗੁਰੂ ਰਾਮਦਾਸ ਜੀ ਸ਼ਬਦ ਹੈ ਨਾ, ਚੌਥੇ ਗੁਰੂ ਸ਼ਬਦ, ਅਤੇ ਇਹਦੇ ਵਿੱਚ ਗੁਰੂ ਸਾਹਿਬ ਆਪਣੇ ਆਪ ਨੂੰ ਇੱਕ ਪੱਥਰ ਤਰ੍ਹਾਂ ਡਿਸਕ੍ਰਾਈਬ ਕਰਦੇ ਆ ਕਿ ਆਈ ਐਮ ਜਸਟ ਅ ਸਟੋਨ, ਐਂਡ ਹੀ ਗੁਰੂ ਸਾਹਿਬ ਇਜ਼ ਮੇਕਿੰਗ ਅ ਵਿਸ਼ ਟੂ ਵਾਹਿਗੁਰੂ ਜੀ ਦੈਟ ਪਲੀਜ਼ ਕੈਨ ਯੂ ਕੈਰੀ ਦਿਸ ਸਟੋਨ ਅਕ੍ਰੋਸ ਦਿਸ ਵਰਲਡ ਓਸ਼ਨ, ਯਾਨੀ ਕਿ ਕਾਮ ਕ੍ਰੋਧ ਲੋਭ ਮੋਹੰਕਾਰ ਜਿਹਦੇ ਵਿੱਚ ਅਸੀਂ ਸਾਰੇ ਫਸੇ ਹੋਏ ਹਾਂ ਨਿੰਦਿਆ ਚੁਗਲੀ, ਅਤੇ ਗੁਰੂ ਰਾਮਦਾਸ ਜੀ ਅਰਜ ਕਰਦੇ ਹਾਂ ਵਾਹਿਗੁਰੂ ਤੋਂ। ਅਤੇ ਜੇ ਗੁਰੂ ਅਰਜਨ ਦੇਵ ਜੀ ਅਰਜ ਕਰਦੇ ਆ ਐਂਡ ਹੀ ਇਜ਼ ਡਿਸਕ੍ਰਾਈਬਿੰਗ ਹਿਮਸੈਲਫ ਐਜ਼ ਅ ਸਟੋਨ, ਅਤੇ ਸਾਡੇ ਕੀ ਹਾਲਾਤ ਨੇ, ਵਾਟ ਆਰ ਵੀ ਲਾਈਕ, ਹੈ ਨਾ। ਸੋ ਵੀ ਨੀਡ ਟੂ ਰਿਫਲੈਕਟ ਔਨ ਦੈਟ ਪਲੀਜ਼। ਅੱਜ ਭਾਈ ਸਾਹਿਬ ਸਾਡੇ ਕੋਲ ਆਏ ਆ, ਭਾਈ ਦਵਿੰਦਰ ਸਿੰਘ ਜੀ, ਐਂਡ ਇਹਨਾਂ ਨੇ ਅੱਜ ਵੀ ਕੀਰਤਨ ਕਰਨਾ ਹੈਗਾ ਤਕਰੀਬਨ 9:15 ਵਜੇ ਤੱਕ, ਅਤੇ ਕੱਲ੍ਹ ਸ਼ਾਮ ਨੂੰ ਵੀ, ਅਤੇ ਸੰਡੇ ਦੀਵਾਨ ਦੇ ਵਿੱਚ ਵੀ ਇਹਨਾਂ ਨੇ ਕੀਰਤਨ ਕਰਨਾ। ਆਪ ਜੀ ਦਾ ਬਹੁਤ ਧੰਨਵਾਦ, ਤੁਸੀਂ ਦੂਰੋਂ ਆਏ ਹਾਂ। ਅਤੇ ਐਂਡ ਲਾਸਟ ਥਿੰਗ ਇਜ਼ ਐਨੀ ਬਰਥਡੇਜ਼ ਦਿਸ ਵੀਕ, ਐਨੀ ਬੜੀ ਹੈਂਡਸ ਅਪ, ਜੌਬਸ, ਡਿਡ ਸਮਬਡੀ ਸੇ ਜੌਬ, ਵੇਰੀ ਇਜ਼ ਸ਼ੀ, ਓਹ ਯੂ ਪੁੱਟ ਹੈਂਡ ਅਪ, ਹਾਊ ਓਲਡ ਆਰ ਯੂ, ਹਾਊ ਓਲਡ ਆਰ ਯੂ, 10 years old. Can we have a big cigar for job, please? Sat Sri Akal. Guru Sahib kripa karne na bade ho ke guru panth nu eh lead kan seva kan maharaj kripa karne te aap ji da bahut bahut dhanwad. Jehde sab to choti class hai 5 to 7 saal kripa karke oh apni class nu chale jaan, baki sariyan classan itthe rehn, te jehde bibiyan sajje passe baithiyan kripa karke sare jane khabbe passe nu aa jaan. Aap ji da bahut dhanwad ji, wahiguru ji.

0: ਧੰਨਵਾਦ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ,
0: ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਅਪਾਰ ਰਹਿਮਤ ਬਖਸ਼ਿਸ਼ ਹੋਈ ਹੈ। ਸਤਿਗੁਰੂ ਜੀ ਦੇ ਪਾਵਨ ਦਰਬਾਰ ਵਿੱਚ ਬੈਠਣ ਦਾ ਸੁਭਾਗ ਸਮਾਂ ਸਾਨੂੰ ਬਖਸ਼ਿਸ਼ ਹੋਇਆ ਹੈ। ਤੋ ਬੇਨਤੀ ਕਰਾਂਗਾ ਵੀ ਦੇ ਚਰਨਾਂ ਸਿਰ ਰੱਖ ਕੇ ਸਾਰੇ ਇੱਕੋ ਮਹੀਨੇ ਬੈਠੀ, ਸਾਰੇ ਇਕੱਠੇ ਹੋ ਜਾਓ, ਨੇੜੇ ਨੇੜੇ ਆਓ ਸਾਰੇ ਜਾਣੇ। ਮੈਂ ਚਰਨਾਂ 'ਚ ਸਿਰ ਰੱਖ ਕੇ ਬੇਨਤੀ ਕੀਤੀ, ਉੱਠ ਕੇ ਸਾਰੇ ਅੱਗੇ ਅੱਗੇ ਆਓ, ਥੋੜ੍ਹੇ ਜਿਹੇ ਵੀਰ ਥੋੜ੍ਹੇ ਇੱਧਰ ਹੋ ਜਾਣ, ਮੇਰੀਆਂ ਧੀਆਂ ਸਾਰੇ ਇੱਥੇ, ਜਿੰਨਾ ਨੇੜੇ ਬਹਿ ਸਕਦੇ ਹੋ ਸਾਰੇ। ਜੇ ਕੋਈ ਬਜ਼ੁਰਗ ਹੈ ਉਹ ਢੋਲ ਆ ਕੇ ਬੈਠੇ, ਜਿਹੜੇ ਜਵਾਨ ਨੇ ਅੱਗੇ ਆ ਕੇ ਬੈਠੋ, ਸਾਰੇ ਰਲ ਕੇ ਸਾਰੇ ਕੀਰਤਨ ਕਰਾਂਗੇ, ਨਾਲੇ ਵਿਚਾਰ ਕਰਾਂਗੇ। ਆਜੋ ਆਜੋ, ਹੋਰ ਨੇੜੇ ਆਓ, ਹੋਰ ਨੇੜੇ। ਬੇਨਤੀ ਹੈ ਆਪ ਜੀ ਦੇ ਚਰਨਾਂ 'ਚ

ਇਹ ਸੱਤ ਹੈ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਸੱਚ ਦਾ ਮਤਲਬ ਸਦੀਵੀ ਹੋਣ ਵਾਲਾ ਸਦਾ ਕਾਇਮ ਰਹਿਣ ਵਾਲਾ ਪਹਿਲਾਂ ਵੀ ਸੀ ਹੁਣ ਵੀ ਹੈ ਗਾਂਹ ਵੀ ਰਹਿਣਾ ਅਸੀਂ ਆਏ ਆਪਾਂ ਚਲੇ ਜਾਣਾ ਸਾਡੀ ਡੇਟ ਆਫ ਬਰਥ ਵੀ ਹੈ ਇੱਕ ਦਿਨ ਐਕਸਪਾਇਰੀ ਡੇਟ ਵੀ ਆਉਣੀ ਪਰ ਸਤਿਗੁਰੂ ਜੀ ਸਤਿਗੁਰੂ ਮੇਰਾ ਸਦਾ ਨਾ ਆਵੇ ਨਾ ਆਉਂਦਾ ਨਾ ਜਾਂਦਾ ਸਦਾ ਹੀ ਸਦਾ ਹੀ ਹੈ ਕਿਉਂ ਉਹ ਅਵਿਨਾਸ਼ੀ ਪੁਰਖ ਹੈ ਸਭ ਮੈਂ ਰਿਹਾ ਸਮਾਏ ਤੋ ਸਤਿਗੁਰਾਂ ਦਾ ਜੋ ਪ੍ਰਕਾਸ਼ ਦਿਹਾੜਾ ਪਹਿਲਾ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਡੇ 'ਤੇ ਰਹਿਮਤ ਕਰਕੇ ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਥਾਪ ਕੇ ਕੱਲ੍ਹ ਜਿਹੜਾ ਦਿਹਾੜਾ ਆ ਰਿਹਾ ਨਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕੀਤਾ ਹੁਣ ਅਸੀਂ ਉਹੀ ਪ੍ਰਕਾਸ਼ ਆਪਣੇ ਅੰਦਰ ਲੈ ਕੇ ਜਾਣਾ ਸਾਰਿਆਂ ਨੇ ਨਾਲ ਨਾਲ ਬੋਲਣਾ ਨਾਲੇ ਵਿਚਾਰ ਕਰਾਂਗੇ ਮਹਾਰਾਜ ਕੀ ਕਹਿਣਾ ਚਾਹੁੰਦੇ ਆ ਕੀ ਦੱਸਣਾ ਚਾਹੁੰਦੇ ਆ ਤੋ ਜੇ ਗੱਲ ਸਮਝ ਵਿੱਚ ਆ ਗਈ ਤਾਂ ਸਮਾਗਮ ਸਫਲ ਹੋ ਜਾਏਗਾ ਬੜੀਆਂ ਰਹਿਮਤਾਂ ਸਤਿਗੁਰੂ ਜੀ ਬਾਣੀ ਵਿੱਚ ਇੰਨੀਆਂ ਬਖਸ਼ਾਂ ਇੰਨੀਆਂ ਰਹਿਮਤਾਂ ਕੀਤੀਆਂ ਨਾਲ ਵਿਚਾਰ ਕਰਾਂਗੇ ਆਓ ਪਹਿਲਾਂ ਕੀਰਤਨ ਆਰੰਭ ਕਰੀਏ ਸਾਰਿਆਂ ਨੇ ਬੋਲਣਾ

0: ਸਤਿਗੁਰੂ ਜੀ ਦਾ ਬਚਨ, ਅੰਮ੍ਰਿਤ ਬਚਨ, ਸਤਿਗੁਰੂ ਕੀ ਬਾਣੀ, ਜੋ ਬੋਲੇ ਸੋ ਮੁੱਖ ਅੰਮ੍ਰਿਤ ਪਾਵੇ, ਜਿਹੜਾ ਬੋਲਦਾ ਉਹਦੇ ਮੁੱਖ 'ਚ ਅੰਮ੍ਰਿਤ ਪੈਂਦਾ। ਸਤਿਗੁਰੂ ਜੀ ਦੇ ਬਚਨ ਹਨ। ਹੁਣ ਆਪਾਂ ਰਲ ਕੇ ਕੀਰਤਨ ਕੀਤਾ, ਥੋੜ੍ਹੀ ਜਿਹੀ ਵਿਚਾਰ ਕਰੀਏ। ਮਹਾਰਾਜ ਕਹਿੰਦੇ ਧੁਰ ਕੀ, ਬੋਲੋ ਧੁਰ ਕੀ ਬਾਣੀ
1: ਆਈ,
0: ਤਿੰਨ ਸਗਲੀ
1: ਚਿੰਤ ਮਿਟਾਈ।
0: ਕੀ ਕਿਹਾ? ਤਿੰਨ ਤਾਂ ਤਿੰਨ ਹੁਸ਼ਿਆਰੀ, ਨੰਨੇ ਨੂੰ ਹੁਸ਼ਿਆਰੀ, ਉਸ ਨੇ ਸਾਡੀਆਂ ਸਾਰੀਆਂ ਚਿੰਤਾਵਾਂ ਮਿਟਾ ਦਿੱਤੀਆਂ। ਕੀ ਮਿਟੀਆਂ ਚਿੰਤਾ? ਚਿੰਤਤ ਹੀ ਦਿਸੇ ਸਭ ਕੋਏ। ਸਾਰੇ ਆਪਾਂ ਦੁਖੀ ਹਾਂ ਨਾ। ਬਾਣੀ 'ਚ ਸਤਿਗੁਰ ਨੇ ਲਿਖਿਆ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਮਹੱਲਾ ਪਹਿਲਾ, ਸਹੰਸਰ ਦਾਨ ਦੇ ਇੰਦਰ ਰੁਆਇਆ, ਪਰਸਰਾਮ ਰੋਵੇ ਘਰ ਆਇਆ, ਅਜੇ ਸਰੋਵੇ ਭੀਖਿਆ ਖਾਏ, ਐਸੀ ਦਰਗਾਹ ਮਿਲੇ ਸਜਾਏ, ਰੋਵੇ ਰਾਮ ਨਿਕਾਲਾ ਪਿਆ, ਸੀਤਾ ਲਛਮਣ ਵਿਛੜ ਗਿਆ, ਰੋਵੇ ਦਹਿਸ਼ਤ ਲੰਕ ਗਵਾਏ, ਜਿਨ ਸੀਤਾ ਆਂਦੀ ਡੋਰੂ ਵਾਏ, ਰੋਵੇ ਪਾਂਡਵ ਭਏ ਮਜੂਰ, ਜਿਨਕੇ ਸਵਾਮੀ ਰਹਿਤ ਹਜੂਰ, ਰੋਵੇ ਜਨਮੇਜਾ ਖੋਏ ਗਿਆ, ਇਹ ਕੀ ਕਾਰਨ ਪਾਪੀ ਪਿਆ, ਰੋਵੇ ਸੇਕ ਮਸਾਇਕ ਪੀਰ, ਅੰਤ ਕਾਲ ਮਤ ਲਾਗੇ ਪੀਰ, ਰੋਵੇ ਰਾਜੇ ਕੰਨ ਪੜਾਏ, ਕਰ ਕਰ ਮੰਗੇ ਭੀਖਿਆ ਜਾਵੇ, ਰੋਵੇ ਕਿਰਪਨ ਸੰਚੈ ਧਨ ਜਾਏ, ਪੰਡਿਤ ਰੋਵੇ ਗਿਆਨ ਗਵਾਏ, ਬਾਲੀ ਰੋਵੇ
1: ਪਤਾ,
0: ਬਾਲੀ ਰੋਵੇ ਬਾਲਕਾ, ਬੱਚੀ ਵਿਆਹੁਣ ਯੋਗ ਹੋਏ ਨਾ, ਅਸੀਂ ਸਾਰੇ ਧੀਆਂ ਵਾਲੇ ਹਾਂ, ਯੋਗ ਵਰ ਨਾ ਮਿਲਦਾ ਹੋਵੇ, ਰਿਸ਼ਤਾ ਨਾ ਹੁੰਦਾ ਹੋਵੇ, ਉਹ ਵੀ ਰੋਂਦੀ ਹੈ। ਗੁਰੂ ਨਾਨਕ ਸਾਹਿਬ ਕਹਿ ਰਹੇ, ਮਾਂ ਪਿਓ ਵੀ ਦੁਖੀ ਹੁੰਦਾ ਕਿ ਬੱਚੀ ਦਾ ਵਿਆਹ ਕਰਦੀ ਹੈ, ਉਮਰ ਲੰਘਦੀ ਜਾ ਰਹੀ, ਬਾਲੀ ਰੋਵੇ ਨਾ ਹੀ ਪਤਾਰ। ਨਾਨਕ ਦੁਖੀਆ ਨਹੀਂ ਕਹਿਣਾ, ਨਾਨਕ ਤੇ ਰੋਕਣਾ ਕੱਕਾ, ਨਾਨਕ ਦੁਖੀਆ। ਅਸੀਂ ਹੁਣ ਸਾਰੇ ਸੰਸਾਰ ਦੇ ਵਿੱਚ ਹੀ ਹਨ, ਸਾਰੇ ਦੁਖੀ ਹਨ। ਕਿਉਂ ਦੁਖੀ ਹਾਂ? ਦੁੱਖ ਤਦੇ ਜਾਂ ਵਿਸਰ ਜਾਵੇ, ਭੁੱਖ ਵਿਆਪੈ ਬਹੁ ਵਿਧਤਾ ਆਵੇ, ਸਿਮਰਤ ਨਾਮ ਸਦਾ ਸੁਹੇਲਾ, ਜਿਸ ਦੇਵੈ ਦੀਨ ਦਿਆਲਾ ਜੀ। ਮਹਾਰਾਜ ਕਹਿੰਦੇ ਨਾਨਕ ਦੁਖੀ ਆ ਸਭ ਸੰਸਾਰ, ਸੁਖੀ ਕੌਣ ਹੈ? ਮੰਨੇ ਨਾਉ ਸੋਈ ਜਿਣ ਜਾਏ, ਜੀਵਨ ਦੀ ਬਾਜੀ ਜਿੱਤ ਜਾਂਦਾ ਉਹ ਜਿਹੜਾ ਨਾਮ ਨੂੰ ਮੰਨਦਾ। ਮੰਨਣਾ ਕੀ ਹੈ? ਉਹਦਾ ਮਨ ਮੰਨ ਗਿਆ। ਔਰੀ ਕਰਮ ਨਾ ਲੇਖੈ ਲਾਏ, ਹੋਰ ਕੋਈ ਕਰਮ ਤੇ ਲੇਖੇ 'ਚ ਹੈ ਹੀ ਨਹੀਂ। ਅਤੇ ਹੁਣ ਧਿਆਨ ਨਾਲ ਸੁਣਿਓ, ਧੁਰ ਕੀ ਬਾਣੀ, ਬੋਲੋ ਧੁਰ ਕੀ ਬਾਣੀ ਕਿੱਥੇ ਆਈ? ਹੈਂ, ਸ਼ਾਬਾਸ਼ ਸ਼ਾਬਾਸ਼, ਆਹ ਮੇਰੀ ਬੱਚੀ ਬੋਲੀ ਸਾਡੇ ਅੰਦਰ ਆਈ, ਸ਼ਾਬਾਸ਼। ਬਾਣੀ ਕਿੱਥੇ ਆਈ? ਸਾਡੇ ਜੀਵਨ ਵਿੱਚ ਬਾਣੀ ਆਈ। ਜਦੋਂ ਬਾਣੀ ਜੀਵਨ 'ਚ ਆ ਜਾਂਦੀ ਹੈ, ਸਾਰੀ ਚਿੰਤਾਵਾਂ ਮਿਟ ਜਾਂਦੀਆਂ। ਜਿਨ੍ਹਾਂ ਦੇ ਜੀਵਨ 'ਚ ਬਾਣੀ ਆਈ, ਉਹਨਾਂ ਦੇ ਬੱਚਿਆਂ ਨੂੰ ਖੋਹ ਖੋਹ ਕੇ ਟੁਕੜੇ ਟੁਕੜੇ ਕਰਕੇ ਝੋਲੀਆਂ 'ਚ ਪਾਏ, ਕੋਈ ਚਿੰਤਾ ਨਹੀਂ। ਗਲਾਂ 'ਚ ਹਾਰ ਪਾ ਦਿੱਤੇ, ਕੋਈ ਚਿੰਤਾ ਨਹੀਂ। ਅਰਦਾਸ ਕੀ ਕੀਤੀ? ਹੇ ਵਾਹਿਗੁਰੂ ਜੀ, ਧੰਨ ਗੁਰੂ ਨਾਨਕ ਸਾਹਿਬ, ਦਿਨ ਤੇਰੇ ਭਾਣੇ ਵਿੱਚ ਸੁੱਖ ਦਾ ਬਤੀਤ ਹੋਇਆ, ਰਹਿਣ ਆ ਰਹੀ ਹੈ ਸੁੱਖ ਦੀ ਬਤੀਤ। ਉਹ ਕਹਿੰਦੇ ਵੀ ਕਿਹੜਾ ਸੁੱਖ ਇਹਨਾਂ ਨੂੰ? ਬੱਚੇ ਤਾਂ ਇਹਨਾਂ ਦੇ ਮਾਰਤੇ, ਟੁਕੜੇ ਟੁਕੜੇ ਕਰਦੇ। ਇਹ ਕਹਿੰਦੇ ਵੀ ਦਿਨ ਸੁੱਖ ਦਾ ਬਤੀਤ ਹੋਇਆ, ਜੀਵਨ ਵਿੱਚ ਬਾਣੀ ਆਈ ਸੀ। ਬਾਣੀ ਗੁਰੂ,
1: ਗੁਰੂ
0: ਵਿੱਚ ਬਾਣੀ
1: ਅੰਮ੍ਰਿਤ,
0: ਸਾਰੀ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਦਾ ਮਤਲਬ ਇਹ ਨਹੀਂ ਵੀ ਅੰਮ੍ਰਿਤ ਇੱਕੋ ਹੀ ਹੈ, ਸਾਰੀ ਬਾਣੀ ਅੰਮ੍ਰਿਤ ਹੈ। ਗੁਰ ਬਾਣੀ ਕਹੇ, ਇੱਥੇ ਗੁਰ

ਸਾਰੇ ਦੇ ਪੈਣ ਚੌਂਕੜ ਹੋਏਗਾ। ਇੱਕ ਵਚਨ ਹੈ ਗੁਰੂ ਜਿਹੜੀ ਬਾਣੀ ਕਹਿੰਦਾ ਸੇਵਕ ਜਨ, ਜਿਹਦੇ ਗੁਰੂ ਨੇ ਵਚਨ ਕੀਤੇ ਜੇ ਅਸੀਂ ਮੰਨ ਲਏ, ਪ੍ਰਤੱਖ ਗੁਰੂ ਨਿਸਤਾਰੇ, ਪ੍ਰਤੱਖ ਨਿਸਤਾਰਾ ਹੋ ਜਾਏ, ਪ੍ਰਤੱਖ ਉਸੇ ਵੇਲੇ। ਹੁਣ ਸਾਡੇ ਜੀਵਨ ਵਿੱਚ ਬਾਣੀ, ਤੁਸੀਂ ਮੈਨੂੰ ਪੁੱਛੋ ਵੀ ਤੇਰੇ ਜੀਵਨ 'ਚ ਆਈ, ਤੂੰ ਸਾਨੂੰ ਕਹਿ ਰਿਹਾ, ਅਤੇ ਮੈਂ ਬੇਨਤੀ ਇਹ ਕਰਾਂਗੇ ਪਤਾ ਲੱਗ ਗਿਆ, ਕੋਸ਼ਿਸ਼ ਕਰ ਰਿਹਾ ਸਟੂਡੈਂਟ। ਕੋਈ ਬੰਦਾ ਨਹੀਂ ਕਹਿ ਸਕਦਾ ਮੈਂ ਬਾਣੀ 'ਤੇ ਪੂਰਾ ਚੱਲਦਾ। ਆਪਾਂ ਸਾਰੇ ਸਟੂਡੈਂਟ ਹਾਂ, ਆਈ ਪੰਥੀ ਸਾਰੇ ਜਮਾਤੀ ਕਲਾਸ ਫੈਲੋ ਸਾਰੇ, ਕੋਈ ਵੱਡਾ, ਕੋਈ ਛੋਟੀ ਧੀ ਹੈ, ਕੋਈ ਵੱਡੀ ਭੈਣ, ਕੋਈ ਮਾਂ ਦੇ ਬਰਾਬਰ ਹੈ, ਕੋਈ ਵੱਡਾ ਭਰਾ, ਸਾਰੇ ਏਕ ਪਿਤਾ ਤੂੰ ਮੇਰਾ ਗੁਰਹਾਈ, ਕਿਹਨੂੰ ਕਹਿੰਦੇ ਗੁਰ ਭਾਈ, ਅਸੀਂ ਸਾਰੇ ਗੁਰ ਭਾਈ। ਮਹਾਰਾਜ ਸਾਨੂੰ ਕਹਿੰਦੇ ਤੁਹਾਡੇ ਜੀਵਨ ਵਿੱਚ ਜਦੋਂ ਬਾਣੀ ਆ ਗਈ ਤੁਹਾਡੀ ਸਾਰੀਆਂ ਚਿੰਤਾਵਾਂ ਮਿਟ ਜਾਣੀਆਂ। ਕਾਹੇ ਰੇ ਮਨ ਚਿਤਵੈ ਉਦਮ ਕਰਦਾ, ਕਦੇ ਉਦਮ ਕਰਦਾ। ਮਹਾਰਾਜ ਕਹਿੰਦੇ ਜਾ ਆਹਰ ਹਰ ਜੀਓ, ਵਾਹਿਗੁਰੂ ਤੈਨੂੰ ਰੋਟੀ ਦੇਣ ਦੇ ਆਹਰ ਚ ਆਪ ਲੱਗਾ। ਮਹਾਰਾਜ ਰੱਬ ਲੱਗਾ, ਕਹਿੰਦੇ ਹਾਂ। ਉਦਾਹਰਨ ਸੁਣ ਲਾ, ਸੈਲ ਪੱਥਰ ਮੈਂ, ਸੈਲ ਕਿਹਨੂੰ ਕਹਿੰਦੇ ਚਟਾਨ ਨੂੰ, ਅਤੇ ਪੱਥਰ ਵਿੱਚ ਵੀ ਕੀੜੇ ਨੂੰ, ਸੈਲ ਪੱਥਰ ਮੈਂ ਜੰਤੂ ਪਾਏ ਤਾਕਾ, ਪਹਿਲਾਂ ਹੀ ਰਿਜਕ ਉਹਦੇ ਵਿੱਚ ਅੰਦਰ, ਪੱਥਰ ਤੋੜਿਆ ਵਿੱਚ ਕੀੜਾ ਨਿਕਲਿਆ, ਕੀੜੇ ਲਾ ਕੇ ਸ਼ੱਕਰ ਪਈ, ਉੱਥੇ ਕਮਾਦ ਲਾਇਆ, ਕਿੱਥੋਂ ਸ਼ੱਕਰ ਆਈ, ਤਾਕਾ ਰਿਜਕ ਆ ਗਏ ਹੁੰਦਾ ਪਹਿਲਾਂ ਹੀ ਕਰ ਧਰਿਆ। ਮੇਰੇ ਮਾਧੋ ਜੀ ਸਤ ਸੰਗਤ ਗੁਰਬਾਣੀ ਨੂੰ ਪੜ੍ਹਨਾ ਹੈ, ਵਿਚਾਰਨਾ ਹੈ, ਫਿਰ ਉਹਦੇ ਅਨੁਸਾਰ ਤੁਰਨ ਦੀ ਕੋਸ਼ਿਸ਼ ਕਰਨੀ ਹੈ, ਅਰਦਾਸਾਂ ਕਰਨੀਆਂ। ਮਹਾਰਾਜ ਤੋਰ ਦਿੰਦੇ, ਆਪਾਂ ਜਿੰਨੇ ਵੀ ਬੈਠੇ ਹਾਂ ਸਤਿਗੁਰਾਂ ਦਾ ਕੱਲ੍ਹ ਪ੍ਰਕਾਸ਼ ਦਿਹਾੜਾ ਨਾ, ਪਹਿਲਾ ਪ੍ਰਕਾਸ਼, ਅਸੀਂ ਆਪਣੇ ਹੁਣ ਜੀਵਨ ਵਿੱਚ ਬਾਣੀ ਨੂੰ ਲਿਆਉਣਾ ਅਤੇ ਅੰਦਰ ਪ੍ਰਕਾਸ਼ ਕਰਨਾ। ਗੁਰਬਾਣੀ ਇਸ ਜੱਗ ਮੈਂ ਚਾਨਣ, ਕਰਮ ਵਸੈ, ਕਰਮ ਕਿਹਨੂੰ ਕਹਿੰਦੇ, ਬਖਸ਼ਿਸ਼ ਨਾਲ ਉਹ ਸਾਡੇ ਅੰਦਰ ਵੱਸਦੀ ਬਾਣੀ। ਧਿਆਨ ਨਾਲ ਸੁਣਿਓ, ਜਿੰਨੇ ਆਪਾਂ ਬੈਠੇ ਮੈਂ ਵੀ ਤੁਹਾਡੇ ਨਾਲ, ਜੇ ਆਪਾਂ ਸਹਿਜ ਪਾਠ ਕਰਦੇ ਹਾਂ, ਜਿਹੜੇ ਜਿਹੜੇ ਸਹਿਜ ਪਾਠ ਕਰਦੇ ਹੱਥ ਖੜਾ ਕਰੋ, ਸ਼ਾਬਾਸ਼, ਇੱਕ ਦੋ ਉੱਚਾ ਹੱਥ ਖੜੋ, ਤਿੰਨ ਚਾਰ ਪੰਜ ਛੇ ਠੀਕ, ਦਸ ਪੰਦਰਾਂ ਜਣੇ ਹੱਥ ਖੜਾ ਕੀਤਾ, ਅਤੇ ਬਾਕੀ ਆਪਾਂ ਸਹਿਜ ਪਾਠ ਨਹੀਂ ਕਰਦੇ। ਜਿਹੜਾ ਬੰਦਾ ਪਹਿਲੀ ਵਾਰੀ ਗੁਰਦੁਆਰੇ ਆਇਆ, ਜੀ ਪੀ ਐੱਸ ਲਾ ਕੇ ਆਉਂਦਾ, ਨੈਵੀਗੇਸ਼ਨ ਲਾ ਕੇ ਆਉਂਦੇ, ਜਦੋਂ ਵਾਰ ਵਾਰ ਆਈ ਤਾਂ ਫਿਰ ਕਹਿੰਦਾ ਹੁਣ ਲੋੜ ਨਹੀਂ, ਮੇਰੇ ਅੰਤਸ਼ਕਰਨ ਵਿੱਚ ਸਭ ਕੌਂਸਿਸ ਵਿੱਚ ਚਲਾ ਗਿਆ, ਹੁਣ ਲੋੜ ਨਹੀਂ। ਅਤੇ ਸਤਿਗੁਰੂ ਜੀ ਦਾ ਇਹ ਜੀ ਪੀ ਐੱਸ ਪਤਾ ਕੀ ਹੈ, ਧਿਆਨ ਸੁਣਿਓ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਤੇ ਨਹੀਂ ਲਿਖਿਆ ਤੁਹਾਨੂੰ ਰੱਬ ਦਿਖਾਉਣਾ, ਇੱਥੇ ਲਿਖਿਆ ਇਹ ਹੈ ਤੁਹਾਨੂੰ ਹੀ ਰੱਬ ਬਣਾਉਣਾ। ਪਹਿਲਾਂ ਹੀ ਰੱਬ ਆ, ਸਿਰ ਭੁੱਲਿਆ ਹੈ, ਆਪਾਂ ਭੁੱਲ ਗਏ ਵੀ ਅਸੀਂ ਰੱਬ ਹਾਂ। ਤੁਸੀਂ ਧਿਆਨ ਨਾਲ ਸੁਣਿਓ, ਸੁਣਿਓ, ਜਦੋਂ ਹੁਣ ਦਾਸ ਕਹੇਗਾ ਅਬ ਮੇਰਾ ਹੱਥ, ਕਹਿੰਦਾ ਕਦੀ ਕਿਹਾ ਮੈਂ ਹੱਥ ਹਾਂ, ਮੇਰਾ ਹੱਥ, ਮੇਰੀ ਬਾਂਹ, ਮੇਰਾ ਸਿਰ, ਮੇਰਾ ਪੇਟ, ਮੇਰੀ ਲੱਤਾਂ, ਇਹ ਬਾਹਰ ਦੀ ਅੰਦਰ, ਮੇਰਾ ਮਨ, ਮੇਰੀ ਬੁੱਧੀ, ਮੇਰਾ ਸੁਭਾਅ, ਮੇਰਾ ਕਰਦਾ, ਮੇਰਾ ਕੌਣ ਕਰਦਾ ਭਲਾ, ਸੱਚ ਤੇ ਬੱਚੀ ਸਿਆਣੀ ਦੱਸ ਬੁੱਧ ਕੌਣ। ਹਾਂ ਸਾਬਾਸ਼, ਵੇਖਿਆ ਜੀ ਉਹਨਾਂ 'ਤੇ ਕਿਰਪਾ ਹੁੰਦੀ। ਵਾਹਿਗੁਰੂ ਕਹਿ ਰਿਹਾ ਉਹ ਅੰਦਰ ਬੋਲ ਰਿਹਾ, ਸਭੈ ਘੱਟ ਰਾਮਾ

ਆਤਮ ਰਸ ਜੇ ਜਾਣੀ, ਜਿਹਨੂੰ ਆਤਮਕ ਰਸ ਹੁੰਦਾ ਹੈ, ਕੀਰਤਨ ਸੁਣਨ ਦਾ ਰਸ ਜਿਹਨੂੰ ਹੁੰਦਾ, ਉਹ ਖਾਲਸਾ ਹੈ। ਮਹਾਰਾਜ ਕਹਿੰਦੇ ਉਹਦੇ ਵਿੱਚ ਤੇ ਮੇਰੇ ਵਿੱਚ ਤੇ ਪਰਮਾਤਮਾ ਵਿੱਚ ਇੰਨਾ ਵੀ ਭੇਦ ਨਹੀਂ, ਇੱਕੋ ਹੀ ਰੂਪ ਆ ਸੀ, ਕੋਈ ਫਰਕ ਨਹੀਂ। ਗੁਰੂ ਗੋਬਿੰਦ ਸਿੰਘ ਮਹਾਰਾਜ ਬਖਸ਼ਿਸ਼ ਕਰਦੇ, ਜੇ ਮਹਾਰਾਜ ਤੁਹਾਡੇ ਦਰਸ਼ਨ ਕਰਨੇ ਕਿੱਦਾਂ ਕਰਾਂਗੇ? ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੁੱਛਿਆ। ਮਹਾਰਾਜ ਕਹਿੰਦੇ ਜੋ ਸਿੱਖ ਗੁਰ ਦਰਸ਼ਨ ਕੀ ਚਾਹ, ਜਿਹੜਾ ਜਿਹੜਾ ਸਿੱਖ ਚਾਹੁੰਦਾ ਨਾ ਗੁਰੂ ਦਰਸ਼ਨ ਕਰਨੇ, ਦਰਸ਼ਨ ਕਰੇ ਗ੍ਰੰਥ ਜੀ ਆਹ, ਆਣ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਸ਼ਨ ਕਰੋ। ਇਹ ਗੁਰਤਾ ਗੱਦੀ ਮਿਲੀ ਮਹਾਰਾਜ ਜੀ ਨੂੰ। ਮਹਾਰਾਜ ਕਦੋਂ? ਕਹਿੰਦੇ ਰੋਜ਼ ਪ੍ਰਭਾਤ ਸਮੇਂ ਕਰਕੇ ਇਸ਼ਨਾਨ, ਤੀਨ ਪ੍ਰਦਰਸ਼ਨਾ ਕਰੇ ਸੁਜਾਨ। ਮਹਾਰਾਜ ਦੀਆਂ ਪ੍ਰਦਰਸ਼ਨਾ ਕਰਨੀਆਂ, ਪਰਕਰਮਾ ਕਰਨੀ। ਪਰਕਰਮਾ ਕਿਉਂ ਕਰਦੇ ਭਲਾ? ਪਤਾ ਉਦੋਂ ਬਾਬਾ ਬੁੱਢਾ ਜੀ ਉੱਥੇ ਖਡੂਰ ਸਾਹਿਬ ਪਰਕਰਮਾ, ਅਜੇ ਵੀ ਦਰਬਾਰ ਸਾਹਿਬ ਚੱਲਦੀਆਂ ਚੌਂਕੀਆਂ। ਪਰਕਰਮਾ ਅਸੀਂ ਤਾਂ ਕਰਦੇ ਆਣ ਕੇ, ਜਦੋਂ ਬੱਚੇ ਦਾ ਵਿਆਹ ਹੁੰਦਾ ਨਾ, ਆਪਣੇ ਬੱਚਿਆਂ ਦਾ ਜਦੋਂ ਵਿਆਹ ਕਰਦੇ ਹਾਂ, ਅਸੀਂ ਇੱਦਾਂ ਪਾਉਂਡ $50 £50 ਇੱਦਾਂ ਵਾਰ ਦਿੰਦੇ, ਉੱਦਾਂ £50 ਦੀ ਬੜੀ ਕੀਮਤ ਕਹਿੰਦੇ। ਪਰ ਕਹਿੰਦੇ ਵੀ ਬੱਚੇ ਤੋਂ ਵੱਧ ਕੀਮਤ ਨਹੀਂ, ਇੱਦਾਂ ਵਾਰ ਕੇ ਗਰੀਬ ਨੂੰ ਫੜਾ ਦਿੰਦਾ। ਇੱਦਾਂ ਸਾਡੀ ਭਾਵੇਂ ਕੋਈ ਵੀ ਕੀਮਤ ਹੋਏ, ਪਰ ਗੁਰੂ ਤੋਂ ਵੱਧ ਨਹੀਂ, ਅਸੀਂ ਆਪਣਾ ਆਪ ਗੁਰੂ ਤੋਂ ਵਾਰਦੇ ਹਾਂ। ਜਦੋਂ ਵਾਰਨਾ ਨਾ, ਨਾਲ ਮਨ ਵਿੱਚ ਭਾਵਨਾ ਹੀ ਲੈ ਕੇ ਆਉਣੀ, ਮੇਰੇ ਸਤਿਗੁਰਾ ਹੁਣ ਤੁਧ ਵਿੱਟੋਂ, ਮੈਂ ਤੇਤੋਂ ਕੁਰਬਾਨ ਹਾਂ ਮਹਾਰਾਜ, ਮੈਂ ਤੇਤੋਂ ਬਲਹਾਰ ਹਾਂ। ਕੌਮ ਵਾਸਤੇ, ਪੰਥ ਵਾਸਤੇ ਕਿਤੇ ਲੋੜ ਪਵੇ, ਮੈਂ ਹਰ ਵੇਲੇ ਤਿਆਰ ਪਰ ਤਿਆਰ ਹਾਂ, ਜਿੱਥੇ ਮਰਜ਼ੀ ਸੇਵਾ ਲੈਣੀ। ਇਹ ਭਾਵਨਾ ਕਰਨੀ ਹੈ, ਜਦੋਂ ਪਰਕਰਮਾ ਕਰਨੀ, ਵੇਖੀ ਉਹ ਬਖਸ਼ਾਂ ਮਿਲਦੀਆਂ ਕਿੰਨੀਆਂ ਕਿੰਨੀਆਂ ਰਹਿਮਤ। ਮਹਾਰਾਜ ਕਹਿੰਦੇ ਮੇਰੇ ਵਿੱਚ ਅਤੇ ਉਹਦੇ ਵਿੱਚ ਕੋਈ ਫਰਕ ਨਹੀਂ। ਜੋ ਸਿੱਖ ਗੁਰ ਦਰਸ਼ਨ ਕੀ ਚਾਹ, ਦਰਸ਼ਨ ਕਰੇ ਗ੍ਰੰਥ ਜੀ ਆਹ, ਪ੍ਰਭਾਤ ਸਮੇਂ ਕਰਕੇ ਇਸ਼ਨਾਨ, ਤੀਨ ਪ੍ਰਦਰਸ਼ਨਾ ਕਰੇ ਸੁਜਾਨ, ਤੀਨ ਰੂਪ ਹੈ ਮੋਹੇ ਕੇ। ਸੁਣੋ ਆਨੰਦ ਚਿੱਤ ਲਾਏ, ਆਨੰਦ ਲਾਲ ਜੀ ਨੂੰ ਕਹਿੰਦੇ ਤਿੰਨ ਰੂਪ ਆ ਮੇਰੇ, ਨਿਰਗੁਣ, ਸਰਗੁਣ, ਗੁਰ ਸ਼ਬਦ। ਇੱਕ ਤਾਂ ਨਿਰਗੁਣ ਸਰੂਪ 'ਚ, ਜਦੋਂ ਬੰਦਾ ਕਿਤੇ ਬਾਹਰ ਗੱਡੀ ਚਲਾ ਰਿਹਾ ਤਾਂ ਮਹਾਰਾਜ ਨੂੰ ਯਾਦ ਕਰ ਨਿਰਗੁਣ ਸਰੂਪ 'ਚ ਨਾਲ, ਜਦੋਂ ਦਰਸ਼ਨ ਕਰ ਰਹੇ ਸਰਗੁਣ, ਗੁਰੂ ਦਾ ਸ਼ਬਦ। ਏਕ ਰੂਪ ਤ੍ਰੈ ਗੁਣ ਤੇ ਪਰੇ, ਅਗਮ ਅਗਮ ਜੈ ਨਿਗਮ ਉਚਰੈ, ਦੂਸਰ ਰੂਪ ਗ੍ਰੰਥ ਜੀ ਜਾਣ। ਮੇਰਾ ਦੂਜਾ ਰੂਪ ਗ੍ਰੰਥ ਜੀ, ਇਨਕੇ ਅੰਗ ਮੇਰੋ ਕਰਮਾਨ। ਇਹਨੂੰ ਪੇਜ ਨਹੀਂ ਕਹਿਣਾ, ਵਰਕਾਂ ਨਹੀਂ ਕਹਿਣਾ, ਮਹਾਰਾਜ ਕਹਿੰਦੇ ਮੇਰੇ ਅੰਗ ਹਨ, ਇਨਕੇ ਅੰਗ ਮੇਰੋ ਕਰਮਾਨ। ਮਹਾਰਾਜ ਕਹਿੰਦੇ ਕਿ ਤੀਜਾ ਰੂਪ ਮੇਰਾ ਹੋਰ ਵੀ ਹੈਗਾ ਜੀ, ਤੀਸਰ ਰੂਪ ਸਿੱਖ ਹੈ ਮੋਰ, ਗੁਰੂ ਦਾ ਸਿੱਖ ਵੀ ਮੇਰਾ ਰੂਪ ਹੈ। ਕਿਹੜਾ ਜੀ? ਜੋ ਗੁਰਬਾਣੀ ਰਸ ਨਿਸ ਦਿਨ ਨਿਸ ਭੋਰ, ਰਾਤ ਦਿਨ ਗੁਰਬਾਣੀ ਦਾ ਰਸ ਜਿਹੜੇ ਲੈਂਦੇ, ਰਾਤ ਦਿਨ ਗੁਰਬਾਣੀ ਪੜ੍ਹਦੇ, ਵਿਚਾਰ ਕਰਦੇ, ਸਮਝਦੇ। ਮਹਾਰਾਜ ਕੀ ਕਹਿਣਾ ਚਾਹੁੰਦੇ ਹੋ? ਸਤਿਗੁਰੂ ਜੀ, ਇਸ ਸ਼ਬਦ ਵਿੱਚ ਤੁਸੀਂ ਕੀ ਕਿਹਾ ਮੈਨੂੰ ਸਮਝ ਨਹੀਂ ਆ ਰਹੀ। ਜਦੋਂ ਨਹੀਂ ਨਾ ਸਮਝ ਆਉਂਦੀ, ਕਲਾਸ ਵਿੱਚ ਬੱਚਾ ਜਦੋਂ ਪੁੱਛਦਾ, ਟੀਚਰ ਨੂੰ ਪੁੱਛਦਾ ਨਾ, ਮੈਨੂੰ ਸਮਝ ਨਹੀਂ ਆਈ, ਉਹ ਫਿਰ ਪੁੱਛੇਗਾ, ਧਿਆਨ ਨਾਲ ਸੁਣਿਓ, ਉਹ ਫਿਰ ਪੁੱਛੇਗਾ ਵੀ ਸਾਰਿਆਂ ਨੂੰ ਸਮਝ ਲੱਗ ਗਈ? ਉਹ ਕਹਿੰਦੇ ਜੀ ਨਹੀਂ ਲੱਗੀ, ਫਿਰ ਸਮਝਾਏਗਾ। ਆਪਾਂ ਸਾਰੇ ਪੜ੍ਹੇ ਸਕੂਲ ਗਏ, ਜਦੋਂ ਨਹੀਂ ਸਮਝ ਆਉਂਦੀ ਟੀਚਰ ਨੂੰ ਪੁੱਛੀ ਤਾਂ ਮੈਨੂੰ ਸਮਝ ਨਹੀਂ ਲੱਗੀ, ਉਹ ਫਿਰ ਪੜ੍ਹਾਏਗਾ, ਸਮਝਾਏਗਾ। ਅਤੇ ਜਿੱਦਣ ਬੱਚਾ ਐਗਜ਼ਾਮੀਨੇਸ਼ਨ ਹਾਲ 'ਚ ਬੈਠਾ, ਜਿੱਦਣ ਪੇਪਰ ਹੈ, ਟੀਚਰ ਉਸੇ ਦੀ ਡਿਊਟੀ ਲੱਗ ਗਈ, ਛੁੜਿਓ, ਅਤੇ ਬੱਚਾ ਕਹਿੰਦਾ ਵੀ ਟੀਚਰ ਵੱਲ ਦੇਖਦਾ, ਮੈਨੂੰ ਦੱਸ, ਕਹਿੰਦਾ ਅੱਜ ਨਹੀਂ ਦੱਸਾਂਗਾ। ਉਦਣ ਕਲਾਸ ਵਿੱਚ ਪੁੱਛ ਲੈਂਦਾ, ਅੱਜ ਤੇਰਾ ਪੇਪਰ ਹੈ, ਸੁਣੀ ਸਮਝ ਲੱਗੀ ਗੱਲ? ਅੱਜ ਹੁਣੇ ਹੀ ਸਮਝ ਲੈ, ਹੁਣ ਪੁੱਛੋ ਸਤਿਗੁਰੂ ਜੋ ਪੁੱਛਣਾ। ਮਹਾਰਾਜ ਕਹਿੰਦੇ ਪ੍ਰਥਮ ਰਹਿਤ ਜੇ ਜਾਣ ਖੰਡੇ ਕੀ, ਅਤੇ ਜਿੱਦਣ ਉੱਥੇ ਹਿਸਾਬ ਕਿਤਾਬ ਹੋਣਾ, ਉਦਣ ਜਾ ਕੇ ਕਹੇ ਵੀ ਅੱਜ ਸ਼ੱਕ ਨਹੀਂ, ਕਹਿੰਦੇ ਅੱਜ ਨਹੀਂ, ਅੱਜ ਤੇਰਾ ਹੁਣ ਹਿਸਾਬ ਕਿਤਾਬ ਹੋਣਾ, ਅੱਜ ਨਹੀਂ। ਗੁਰਸਿੱਖ ਦਾ ਤਾਂ ਹੁੰਦਾ ਹੀ ਨਹੀਂ। ਸੁਣਿਓ, ਕਬੀਰ ਸਾਹਿਬ ਦਾ ਵਚਨ ਚੇਤੇ ਆਇਆ, ਕਬੀਰ ਸਾਹਿਬ ਨੇ ਬੜਾ ਨਾਮ ਜਪਿਆ, ਬੜਾ ਨਾਮ ਜਪਿਆ, ਜਿਹਨਾਂ ਦੀ ਸੰਗਤ ਕਰਦੇ ਸੀ ਉਹ ਕਹਿੰਦੇ ਨਾਮ ਜਪੀ ਜਾ, ਜਾ ਕੇ ਪੁੱਛਿਆ ਵੀ ਰਸ ਕੋਈ ਨਹੀਂ, ਆਨੰਦ ਕੋਈ ਨਹੀਂ। ਕਹਿੰਦੇ ਵੀ ਤੂੰ ਜਪਦਾ ਤਾਂ ਹੈ, ਗੁਰੂ ਧਾਰਨ ਕੀਤਾ ਹੀ, ਕਿਹਨੂੰ ਕਿਹਾ? ਹਾਜ਼ਰ ਰਹੋ, ਹਾਜ਼ਰ, ਤੁਸੀਂ ਨਾ ਬੋਲਿਆ ਤਾਂ ਨਾਲ। ਆਹ ਜਿਹੜਾ ਜਦੋਂ ਮੈਂ ਕੀਰਤਨ ਕਰਨ ਲੱਗਾ ਨਾ, ਇਹਨਾਂ ਨੇ ਬਾਜੇ ਦਾ ਢੱਕਣ ਲਿਆਂਦਾ ਅਤੇ ਥੱਲੇ ਦੇ ਦਿੱਤਾ। ਕਿਉਂ ਦੱਸੋ? ਕਿਉਂ?

0: ਪਤਾ, ਇਸ ਕਰਕੇ ਵੀ ਰੋਜ਼ ਕੀਰਤਨ ਕਰਦੇ ਉੱਥੇ ਇਕੱਠੇ, ਇਹਨਾਂ ਨੂੰ ਪਤਾ ਵੀ ਥੱਲੇ ਵਾਜੇ 'ਤੇ ਥੱਲੇ ਟੱਕਰ ਰੱਖਦੇ, ਨਹੀਂ ਪਤਾ ਲੱਗਦਾ, ਸਾਥੀ ਹੈ ਨਾ ਮੇਰਾ। ਗੁਰੂ ਨੂੰ ਸਾਥੀ ਬਣਾਓ, ਅਤੇ ਗੁਰੂ ਸਾਹਿਬ ਨੂੰ ਪਤਾ, ਸਾਨੂੰ ਪਤਾ ਗੁਰੂ ਸਾਹਿਬ ਕੀ ਚਾਹੁੰਦੇ, ਇਹਨੂੰ ਪਤਾ ਇਹਨੇ ਕੀਰਤਨ ਕਰਨਾ ਥੱਲੇ ਟੱਕਰ ਰੱਖਣਾ, ਪਤਾ ਇਹਨੂੰ ਪਤਾ, ਅਤੇ ਗੁਰੂ ਸਾਹਿਬ ਨੂੰ ਪਤਾ, ਮਹਾਰਾਜ ਸਾਨੂੰ ਸਭ ਕੁਝ ਦੱਸ ਰਹੇ ਨਾ, ਥੱਲੇ ਢੱਕਣ ਰੱਖ ਰਹੇ। ਤੂੰ ਸੁਣਿਓ, ਕਬੀਰ ਸਾਹਿਬ ਬੜਾ ਜ਼ੋਰ ਲਾਇਆ, ਨਹੀਂ ਗੱਲ ਬਣੀ। ਉਹ ਕਹਿੰਦੇ ਗੁਰੂ ਧਾਰਨ ਕਰ, ਕਹਿੰਦੇ ਕਿਹਨੂੰ ਕਰਾਂ, ਕਹਿੰਦੇ ਰਾਮਾਨੰਦ ਸਵਾਮੀ ਕੋ ਜਾ, ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਬਸੰਤ ਰਾਮਾਨੰਦ ਜੀ ਕੱਤ ਜਾਈਏ ਰੇ, ਬੋਲੋ ਘਰ ਲਾਗੋ ਰੰਗ ਰੰਗ, ਮੇਰਾ ਚਿੱਤ ਨਾ ਚੱਲੇ ਮਨ ਭਾਇਓ ਭੰਗ, ਮੇਰਾ ਹੁਣ ਚਿੱਤ ਇੱਧਰ ਉੱਧਰ ਨਹੀਂ ਜਾਂਦਾ, ਪਿੰਗਲਾ ਹੋ ਗਿਆ। ਇੱਕ ਦਿਵਸ ਮਨ ਭਾਈ ਉਮੰਗ, ਕਸ ਚੰਦਨ ਚੋਆ ਬਹੁ ਸੁਗੰਧ, ਪੂਜਨ ਚਾਲੀ ਬ੍ਰਹਮ ਠਾਏ, ਸੋ ਬ੍ਰਹਮ ਬਤਾਇਓ ਗੁਰਮਨ ਹੀ ਮਾਹੇ। ਜੈ ਜਾਈਏ ਤਾਂ ਜਲ ਪਖਾਣ, ਤੂੰ ਪੂਰ ਰਹੋ ਹੈ ਸਭ ਸਮਾਨ, ਵੇਦ ਪੁਰਾਣ ਸਭ ਦੇਖੇ ਜੋਹੇ, ਊਹਾਂ ਤੋਂ ਜਾਈਏ ਜੋ ਈਹਾਂ ਨਾ ਹੋਏ। ਸਤਿਗੁਰ ਮੈਂ ਬਲਹਾਰੀ ਤੋਰ, ਜਿਨ ਸਕਲ ਬਿਕਲ ਭ੍ਰਮ ਕਾਟੇ ਮੋਰ, ਰਾਮਾਨੰਦ ਸਵਾਮੀ ਰਮਤ ਬ੍ਰਹਮ, ਗੁਰ ਕਾ ਸ਼ਬਦ ਕਾਟੈ ਕੋਟ ਕਰਮ। ਬੜਾ ਧਿਆਨ ਨਾਲ ਸੁਣਨ ਵਾਲੇ ਬਚਨ, ਜੇ ਧਿਆਨ ਨਾਲ ਸੁਣਾਂਗੇ ਫਿਰ ਸਮਝ ਲੱਗਣੀ। ਬਹੁਤ ਇਹ ਹੁੰਦਾ ਵੀ ਗੁਰਦੁਆਰੇ ਆਏ, ਮੱਥਾ ਟੇਕਿਆ, ਪ੍ਰਸਾਦ ਲਿਆ, ਘਰ ਨੂੰ, ਬਸ ਕੁਝ ਨਹੀਂ ਮਿਲੇਗਾ, ਮਿਲੇਗਾ ਮੈਂ ਨਹੀਂ ਕਹਿ ਸਕਦਾ, ਚਲੋ ਮਹਾਰਾਜ ਕਿਰਪਾ ਕਰੇ ਹਾਜ਼ਰੀ। ਜੇ ਕੋਈ ਬੱਚਾ ਸਕੂਲ ਟੀਚਰ ਨੂੰ ਮੱਥਾ ਟੇਕ, ਘਰ ਚੱਲ ਜੂ, ਪਾਸ ਹੋ ਜੂ, ਜਦ ਤੱਕ ਸਿਲੇਬਸ ਨਹੀਂ ਲਾਓ, ਅੱਜ ਸਿਲੇਬਸ ਮਿਲਣਾ ਤੁਹਾਨੂੰ ਕਿੰਨੇ ਦੇਣਾ ਸਤਿਗੁਰੂ ਜੀ ਨੇ, ਅਸੀਂ ਤਾਂ ਟੀਚਰ ਹਾਂ, ਟੀਚਰ ਵੀ ਨਹੀਂ ਕਹਿ ਸਕਦੇ, ਟੀਚਰ ਵੀ ਸਤਿਗੁਰੂ ਜੀ ਹੈ, ਧੰਨ ਧੰਨ ਗੁਰੂ, ਗੁਰ ਸਤਿਗੁਰ ਪਾਉਂਦਾ ਜਿਨ ਹਰ ਉਪਦੇਸ਼ ਦੇ ਕੀ ਹੈ ਸਿਆਣੇ, ਟੀਚਰ ਵੀ ਉਹੀ ਹੈ। ਇਹ ਸਾਰੇ ਸੇਲਮੈਨ ਨੇ ਜਿੰਨੇ ਗੁਰੂ ਘਰ ਦੇ, ਗ੍ਰੰਥੀ ਸਿੰਘ, ਰਾਗੀ ਸਿੰਘ, ਕੀਰਤਨੀ, ਕੁਸ਼ਰੀ ਕਵਿਸ਼ਰੀ ਜਥਾ, ਇਹ ਸੇਲਮੈਨ ਬਾਣੀ ਸੌਦਾ ਸਤਿਗੁਰੂ ਜੀ ਦਾ ਅੱਗੇ ਵੇਚਦੇ ਆ। ਸੁਣਿਓ ਧਿਆਨ, ਉਹ ਕਹਿੰਦੇ ਵੀ ਚੱਲ ਜਾ ਰਾਮਾਨੰਦ ਸਵਾਮੀ ਕੋਲ ਡੇਰੇ ਗਿਆ। ਹੁਣ ਸੁਣਿਓ ਧਿਆਨ ਨਾਲ, ਜਦੋਂ ਡੇਰੇ ਗਏ ਕੌਣ ਗਿਆ ਡੇਰੇ, ਉੱਚੀ ਬੋਲੋ, ਹਾਜ਼ਰ ਰਹੋ, ਕਬੀਰ ਸਾਹਿਬ ਡੇਰੇ ਗਏ। ਉਹ ਕਹਿੰਦੇ ਤੂੰ ਕਿਤੇ ਮੂੰਹ ਚੁੱਕਿਆ ਭਾਈ, ਕਹਿੰਦਾ ਜੀ ਨਾਮਦਾਨ ਲੈਣਾ, ਕਹਿੰਦਾ ਚੱਲ ਚੱਲ ਨਾਮਦਾਨ ਲੈਣਾ, ਨਾਮ ਲੈਣਾ ਤਾਂ ਉੱਚੀ ਕੁੱਲ 'ਚ ਆਉਣਾ ਸੀ, ਇਹ ਨੀਵੀਂ ਨੀਵਿਆਂ ਨੂੰ ਕੋਈ ਜਾ ਨਾਮਦਾਨ ਨਹੀਂ ਮਿਲਦਾ, ਇੱਥੇ ਭਜਾਤਾ ਕਿੰਨੇ ਸੇਵਾਦਾਰਾਂ ਨੇ, ਰਾਮਾਨੰਦ ਤੱਕ ਪਹੁੰਚਣ ਨਹੀਂ ਦਿੱਤਾ, ਤੂੰ ਨੀਵੀਂ ਜਾਤ, ਨੀਵੀਂ ਜਾਤ ਦਾ ਪਤਾ ਕੌਣ, ਬਿਨ ਨਾਮ ਹੈ ਸਭ ਨੀਚ ਜਾਤ ਹੈ, ਬਿਸ਼ਟਾਂ ਕਾ ਕੀੜਾ ਹੋਏ, ਉਹ ਗੰਦ ਦਾ ਕੀੜਾ ਜਿਹੜਾ ਨਾਮ ਜੀ ਦੇ ਪੱਲੇ ਨਹੀਂ, ਖਸਮ ਵਸਾਰੇ ਤੇ ਕੰਮ ਜਾਤ, ਨਾਨਕ ਨਾਵ ਹੈ, ਉਹ ਮਾੜੀ ਜਾਤ ਦਾ ਉਹ ਜਿਹਨੇ ਰੱਬ ਨੂੰ ਵਸਾਰਿਆ, ਭੁੱਲ ਕੇ ਬੈਠਾ ਪਰਮੇਸ਼ਰ ਨੂੰ, ਉਹਨੂੰ ਨੀਵੀਂ ਜਾਤ ਦਾ ਕਿਹਾ। ਸੁਣਿਓ, ਕਬੀਰ ਸਾਹਿਬ ਨੂੰ ਭਜਾਤਾ, ਮੁੜ ਕੇ ਚੱਲ ਗਿਆ ਵਾਪਸ, ਕਹਿੰਦਾ ਜੀ ਉੱਥੇ ਤਾਂ ਜਾਣ ਨਹੀਂ ਦਿੱਤਾ। ਉਹ ਕਹਿੰਦੇ ਉੱਚੀ ਕੁੱਲ 'ਚ ਜਨਮ ਲੈਣਾ ਸੀ, ਇੱਥੇ ਆਉਣਾ, ਕਹਿੰਦਾ ਫਿਰ, ਕਹਿੰਦੇ ਗੰਗਾ 'ਤੇ ਚੱਲ ਜਾ, ਉੱਥੇ ਇਸ਼ਨਾਨ ਕਰਨ ਰੋਜ਼ ਜਾਂਦਾ ਹੀ, ਉੱਥੇ ਚੱਲ ਜਾ। ਕਿਹਨੂੰ ਕਿਹਾ, ਹਾਜ਼ਰ ਹੋ, ਗੰਗਾ 'ਤੇ ਚੱਲ ਜਾ। ਭਾਈ ਸਾਹਿਬ, ਭਾਈ ਗੁਰਦਾਸ ਜੀ ਇਹ ਗੱਲ ਦੀ ਸਫਾਦ ਭਰਦੇ, ਕਹਿੰਦੇ ਹੋਏ ਬਰਖਤ ਬਨਾਰਸੀ, ਰਹਿੰਦਾ ਰਾਮਾਨੰਦ ਗੁਸਾਈ, ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਹਾਉਣ ਤਾਈਂ, ਅੱਗੋਂ ਹੀ ਦੇ ਜਾ ਕੇ ਲੰਮਾ ਪਿਆ ਕਬੀਰ ਤਥਾਈ, ਪੈਰੀ ਟੁੰਬ ਉਠਾਲਿਆ, ਬੋਲੋ ਰਾਮ ਸਿੱਖ ਸਮਝਾਈ, ਜਿਉਂ ਲੋਹਾ ਪਾਰਸ ਸੋਏ, ਚੰਦਨਵਾਸ ਨਿੰਮ ਸਾਈ, ਪਸ਼ੂ ਪ੍ਰੇਤੋਂ ਦੇਵ ਕਰ ਪੂਰੇ ਸਤਿਗੁਰ ਕੀ ਵਡਿਆਈ, ਅਚਰਜ ਨੂੰ ਅਚਰਜ ਮਿਲਿਆ ਵਿਸਮਾਦੇ ਵਿਸਮਾਦ ਮਿਲਾਈ, ਝਰਨਾ ਝੜਦਾ ਨਿਜਰੋਂ ਗੁਰਮੁਖ ਬਾਣੀ ਅਘਾੜ ਕਢਾਈ, ਰਾਮ ਕਬੀਰ ਹੈ ਰਾਮ ਤੇ ਕਬੀਰ 'ਚ ਕੋਈ ਭੇਦ ਨਹੀਂ। ਉਹਨੇ ਕਿਹਾ ਉੱਠ ਰਾਮ ਕੇ, ਪੈਰੀ ਟੁੰਬ ਉਠਾਲਿਆ, ਕਿੰਨੇ ਰਾਮਾਨੰਦ ਜੀ, ਕਿਹਨੂੰ, ਹਾਜ਼ਰ ਹੋ, ਕਬੀਰ ਸਾਹਿਬ ਉਠਾਇਆ, ਕਹਿੰਦੇ ਉੱਠ ਰਾਮ ਕੇ ਰਾਮ ਕਹੋ। ਇੰਨੀ ਗੱਲ ਕਹੀ, ਕਬੀਰ ਨੇ ਜਪਣਾ ਸ਼ੁਰੂ ਕਰ ਦਿੱਤਾ, ਬੜਾ ਜਪਿਆ, ਬੜਾ ਜਪਿਆ, ਅਤੇ ਰਾਮ ਵਿੱਚ ਅਤੇ ਕਬੀਰ ਵਿੱਚ ਕੋਈ ਫਰਕ ਨਹੀਂ ਰਿਹਾ। ਹੁਣ ਉਹਦੇ ਮਨ 'ਚ ਆਇਆ ਵੀ ਜਿੱਥੋਂ ਬਖਸ਼ਿਸ਼ ਮਿਲੀ ਹੈ ਧੰਨਵਾਦ ਤਾਂ ਕਰੀਏ, ਅਤੇ ਥੈਂਕ ਯੂ ਬੋਲਦੇ ਹਾਂ ਆਪਾਂ। ਅੱਜ ਭਾਈ ਅਮਰੀਕ ਸਿੰਘ ਵੀ ਧੰਨਵਾਦ ਕਰ ਰਹੇ, ਸਤਿਗੁਰੂ ਜੀ ਦਾ ਬੇਟੀ ਦਾ ਜਨਮਦਿਨ, ਮਹਾਰਾਜ ਧੰਨਵਾਦ ਕਰ ਰਹੇ, ਮਹਾਰਾਜ ਦੀ ਭਜੰਗਣ ਦਾਤ ਬਖਸ਼ੀ ਹੈ, 10 ਸਾਲ ਦੀ ਬੱਚੀ ਹੋਈ। ਇਹ ਧੰਨਵਾਦ ਸ਼ੁਕਰਾਨਾ ਕਰਨਾ, ਕਬੀਰ ਸਾਹਿਬ ਸ਼ੁਕਰਾਨਾ ਕਰਨ ਵਾਸਤੇ ਉਹਨਾਂ ਸੋਚਿਆ ਵੀ ਜੇ ਮੈਂ ਡੇਰੇ ਗਿਆ ਤਾਂ ਜਾਤ ਭਵਾਨੀਆਂ ਨੇ ਵੰਡ ਨਹੀਂ ਦੇਣਾ, ਮੈਂ ਗੰਗਾ 'ਤੇ ਜਾ ਕੇ ਥੈਂਕ ਯੂ ਧੰਨਵਾਦ ਬੋਲੋ ਨਾ, ਕਬੀਰ ਸਾਹਿਬ ਗੰਗਾ, ਧਿਆਨ ਨਾਲ ਸੁਣਿਓ, ਹੁਣ ਹਾਜ਼ਰ ਰਹੋ, ਨਹੀਂ ਤਾਂ ਪਤਾ ਨਹੀਂ ਜੇ ਲੱਗਣਾ। ਕਬੀਰ ਸਾਹਿਬ ਗੰਗਾ 'ਤੇ ਚੱਲ ਗਏ, ਰਾਮਾਨੰਦ ਸਵਾਮੀ ਜੀ ਇਸ਼ਨਾਨ ਕਰਕੇ ਵਾਪਸ ਆ ਰਹੇ ਸੀ, ਇਹ ਮਗਰ ਮਗਰ ਹੋ ਤੁਰੇ, ਰਸਤੇ 'ਚ ਰੋਕਿਆ ਨਹੀਂ, ਉਹ ਆਪਣੇ ਕਮਰੇ 'ਚ ਜਾ ਕੇ ਜਦੋਂ ਡੇਰੇ ਗਏ, ਇਹ ਮਗਰ ਮਗਰ ਸੀ, ਕਿਸੇ ਨੇ ਰੋਕਿਆ ਨਹੀਂ, ਕਿਉਂਕਿ ਨਾਲ ਜੀ ਹੀ ਜਿਹੜੇ ਵੱਡੇ ਹੁੰਦੇ ਨਾ ਉਹ ਨਹੀਂ ਜਾਤ, ਜਿਹੜਾ ਜੀਵਨ ਉੱਚਾ ਹੋ ਗਿਆ ਉਹ ਜਾਤ ਪਾਤ ਤੋਂ ਉੱਪਰ ਉੱਠ ਜਾਂਦਾ, ਜਿਹੜਾ ਜਾਤ ਪਾਤ ਫਸਿਆ ਉਹਦਾ ਜੀਵਨ ਉੱਚਾ ਨਹੀਂ ਹੈ। रामानंद का जीवन उच्चा है, उन्हें नहीं कहा भी कबीर नीवी जात का, कहते मगर मगर आ गया। ये जाके बाहर ध्यान ना सुनियो, दरवाजे के बाहर लम्मा पै गया, वह अपने कमरे में जाके रोज का नितनेम की सी रामानंद जी का, रामानंद जी का रोज का नितनेम की करते, वह मानसिक पूजा करते, मानसिक पूजा होंगी है अपनी सुरत में पूजा करनी, वो जी पूजा सानू गुरु गोबिंद सिंह महाराज जी ने कहा, तीन वचन ने गुरु गोबिंद सिंह महाराज जी के, केड़े केड़े पूजा बोलो, पूजा अकाल की बोलो, पूजा परचा शब्द परचा दीदार, ये तीन वचन गुरु गोबिंद सिंह, तीन वचन तो बहुत ने, बवंजा तो दूसरे भी लिखे है, बाकी सारी बाणी वचन सतगुरु जी दे, पर तीन प्रमुख, तीन गुरु नानक साहब जी दे, परमात्मा का नाम जपना, अगे किरत करनी, परमात्मा का नाम जपना, वंड के छकना, जी किरत करनी है उद्दे भी दसवंध क्ढना हर गुरसिख ने, वह भी वंड के छकना, जो नाम जपना वह भी वंड के छकना, यह नहीं भी मैनू को पता लग गया तो मैं अरमान ना घर बह जा, नहीं घर नहीं बहना, फिर तुरना प्रचार करना, जो मिले उन्होंने वंडना। एक बार एक पादरी वीर ने भाई साहब भाई वीर सिंह कहा, जे कोई सुख मिले अरमान ना घर बैठो, क्यों दौड़े भजे फिरते हो? भाई साहब भाई वीर सिंह कहिंदे, मैं सैल्फिश नहीं, जो मिल गया अपने भैन भरावां नूं ना दसा, मैं दसांगा, ये सैल्फिशनैस है। जे कोई पता लग जाए तो बंदा इतने किसी को पुछे अमृत वेला कहिंदे तुसीं करदे नहीं, वो कहिंदे भी जे दस दांगे तो साडा अमृत वेला टुट जाणा, दसण आ गुरु साहिब ने सब कुछ दसिया सानू, गुरसिख दसदे ने, भाई साहब भाई रणधीर सिंह ने सब कुछ लिख के दसिया सानू, भाई साहब भाई वीर सिंह जी ने सारा कुछ लिखिया किताबां दे, पढ़ के देखो, अज सारियां बुकां पढ़ के लोग गुरसिखी धारण कर रहे हैं, गुरसिखी कमा रहे हैं, कुछ लिखाया उन्होंने। हाँ होंबे में कहोंगा भी मैं एक बजे उठ के बह जाना, फिर काम खराब हो सकता है, जे किसी का जीवन सवारन वास्ते कह रहे हैं ना भी इन्ने बजे आ जाया कर, मैं भी उठना तू भी उठाया कर, गुरुद्वारे ना कर लिया करिए अमृत वेला, उच फिर घटदा नहीं, जे खावे खर्चा है तोड़ना आवे, बहुते दसते ही नहीं है भी आप किन्ने बजे उठते। कबीर साहब कृपा वो अंदर वड़ के पलो क्लीयर करिए, पूजा अकाल की पहला लिखिया, पूजा अकाल की पूजा की है, गुरु गोबिंद सिंह वचन, पूजा अकाल की पूजा, पता की पूजा कीचा है, नाम ते बिन नाम है, एक नाम को थियो पुजारी मोको अचरज गुरे बतायो, नाम जपना पूजा है, काहुल पाहन पूज धरियो सिर, काहुल लिंग ले लटकायो, काहुल कैर वाची दिशा में कोस पुछा को शीश नवायो, को बतान को पूजत है पास को मृतान को पूजन तायो, कूर किरिया उर्ज्यो सब ही जग श्री भगवान को, पूजा कीचा है, पूजा अकाल दी नाम जपना, वाहेगुरु जी की पूजा करनी है ना, हर की टहल कमावनी जपिए प्रभ का नाम, संत की सेवा नाम त्याई, पूजा करनी वाहेगुरु जी की नाम जपना पहली गल, दूजा परचा शब्द का, परचा किसी को पता परचा शब्द दस पुत शाबाश दसो कोई जाना परचा शब्द का, महाराज के बचन किन्ने चिर हो गए सुनदियां नूं, पुछया करो ज्ञानी वीरां नूं, मैनूं पता नहीं बाबा जी दसो परचा शब्द का किदां, परचा शब्द का हुंदा कोई बंदा सनसैट सनराइज देख के मन नूं परचाउंदा, कोई मूवी देख के परचाउंदा, कोई बाहर जांदा दूर दूर जाके मन नूं परचाउंदा, पर जिहड़े गुरु के प्यारे उह टिक के कीर्तन सुणदे ते मन नूं परचाउंदे, इह आ परचा शब्द दा, अंदर सुरत विच परचा पाउणा, टिक के गुरबाणी सुननी, टिक के गुरबाणी पढ़नी, कीर्तन करना सुनना, उह आ परचा पाउणा, ते इह गुरसिखां दा वचन है, जिस बंदे नूं अंदर परचा पाउणा, घर ही परचा पाई, परचा पाउणा आ गया ना, टेके गुरबाणी दा आनंद लिया जिन्ने, उह सतगुरु इस रस्ते ते काफ़ी पैंडा तय कर गया, काफ़ी गुरु दे नेड़े चल गया जिन्हों परचा पाउणा आ गया। अगे है दर्शन दीदार, दर्शन सतगुरु जी दर्शन करने साध संगत दे, ये तीन वचन, ते जिहड़े रामानंद सी उह भी रोज परचा पाउंदे सी अपने अंदर, हुण ध्यान नाल सुणियो, जप वाहिगुरु वाहिगुरु
1: वाहिगुरु
0: वाहिगुरु। रामानंद स्वामी रोज की करते सी, रोज इशनान करके गंगा ते अपने कमरे में आन के दरवाजा बंद कर लेना, ते परचा शब्द दा पाउणा, सुरत विच पूजा करनी, ये सुरती का मार्ग है, सुरती का मार्ग चल के उल्टी नदर प्रगास, सुरती का मार्ग, इतने बैठे बैठे दरबार साहब जा सकते, सुरत नाल जा सकते, अभ्यास करो, मैं नहीं कहता मेरा कितने बड़ा ज्ञानी है तुम दसन दे, नहीं गुरसिखां दे बचन सुरत करके जिदन मर्जी तुरपो, अपने घर का पता ना सुरत में, इतने टैलीफोन आएगा ना भैन चीनी कितने रखी है, उत्थे पई उत्थों लै लो, इतों ही पता, जिहड़ी चीज बिन पेखे कहो कैसे ध्यान, जिहड़ी चीज़ देखी है हुण दरबार साहब सारे देखा कि नहीं, झट सुरत जाती कि नहीं, उत्थे इस वेले जोड़े घर जमा कराए जोड़े, फिर चरण ਉੱਥੇ ਧੋ ਕੇ ਥੱਲੇ ਉਤਰੇ ਸਾਹਮਣੇ, ਚਲੋ ਮੈਂ ਬਹੁਤਾ ਦੂਰ ਨਹੀਂ ਲੈ ਕੇ ਜਾਣਾ, ਟਾਈਮ ਹੋ ਗਿਆ। ਕੀ ਕਿਹਾ ਕਬੀਰ ਸਾਹਿਬ, ਬਾਹਰ ਬੂਹਾਂ ਵਿੱਚ ਲੰਮੇ ਪੈ ਗਏ। ਰਾਮਾਨੰਦ ਜੀ ਆਪਣੇ ਕਮਰੇ ਵਿੱਚ ਰੋਜ਼ ਦੀ ਤਰ੍ਹਾਂ ਨਿਤਨੇਮ ਕੀ ਹੈ ਉਹਨਾਂ ਦਾ, ਰਾਮ ਜੀ ਦੇ ਭਗਤ ਸਨ ਰਾਮਾਨੰਦ ਜੀ, ਆਪਣੀ ਸੁਰਤ ਵਿੱਚ ਰਾਮ ਜੀ ਦੀ ਮੂਰਤ ਉਹਨਾਂ ਤੋਂ ਆਪਣੀ ਸੁਰਤ ਵਿੱਚ ਲੈ ਕੇ ਆਉਣਾ, ਮੂਰਤ ਗੁਰ ਮੂਰਤ ਗੁਰ ਸ਼ਬਦ ਹੈ, ਇੱਦਾਂ ਉਹਨਾਂ ਲੈ ਕੇ ਆਉਣਾ, ਇਸ਼ਨਾਨ ਕਰਾਉਣਾ, ਵਸਤਰ ਪਹਿਨਾਉਣੇ, ਗਲ 'ਚ ਮਾਲਾ ਪਾਉਣੀ, ਉੱਤੇ ਮੁਕਟ ਰੱਖਣਾ। ਕਿੰਨੇ? ਰਾਮਾਨੰਦ ਜੀ ਰੋਜ਼। ਉਦਣ ਕੀ ਹੋਇਆ, ਆਪਣੀ ਸੁਰਤ ਵਿੱਚ ਪੂਜਾ ਕਰ ਰਹੇ, ਕਬੀਰ ਸਾਹਿਬ ਬਾਹਰ ਲੰਮੇ ਪਏ, ਧਿਆਨ ਨਾਲ ਸੁਣਿਓ ਕੀ ਹੋਇਆ। ਸੁਰਤ ਵਿੱਚ ਰਾਮ ਜੀ ਦੀ ਮੂਰਤ ਨੂੰ ਲੈ ਕੇ ਆਏ, ਇਸ਼ਨਾਨ ਕਰਾਇਆ, ਵਸਤਰ ਪਹਿਨਾਏ, ਉੱਤੇ ਮੁਕਟ ਰੱਖਿਆ, ਅਤੇ ਗਲ 'ਚ ਮਾਲਾ ਪਾਉਂਦੇ ਆ ਅਤੇ ਮਾਲਾ ਪੈਂਦੀ ਨਹੀਂ, ਮੁਕਟ ਵੱਡਾ ਮਾਲਾ ਨਿੱਕੀ ਹੈ। ਅਤੇ ਮਨ 'ਚ ਸੋਚਿਆ ਜੇ ਮੁਕਟ ਉਤਾਰਿਆ ਬੇਅਦਬੀ ਹੋਏਗੀ, ਜੇ ਮਾਲਾ ਨਾ ਪਾਈ ਤਾਂ ਪੂਜਾ ਸੰਪੂਰਨ ਨਹੀਂ ਹੋਣੀ, ਕੀ ਕਰਾਂ। ਸੋਚ ਰਹੇ ਬਾਹਰੋਂ ਕਬੀਰ ਸਾਹਿਬ ਬੋਲੇ, ਸਵਾਮੀ ਜੀ ਮਾਲਾ ਦੀ ਗੰਢ ਖੁੱਲ੍ਹ ਕੇ ਗਲ 'ਚ ਪਾ ਦਿਓ। ਉਹ ਕਹਿੰਦੇ ਕੌਣ ਬੰਦਾ ਬੋਲਿਆ ਬਾਹਰੋਂ, ਮੇਰੀ ਸੁਰਤ ਵਿੱਚ ਦੇਖਣ ਡਿਆ। ਇੱਥੇ ਗੱਲ ਫਿਰ ਕਰਦੇ, ਕਿਸੇ ਦੇ ਅੰਦਰ ਕੀ ਚੱਲ ਰਿਹਾ ਦੂਜੇ ਨੂੰ ਪਤਾ ਨਹੀਂ ਲੱਗਦਾ, ਧੀ ਕੀ ਸੋਚਦੀ ਮਾਂ ਨੂੰ ਨਹੀਂ ਪਤਾ, ਸਰਦਾਰ ਜੀ ਕੀ ਸੋਚਦੇ ਸਰਦਾਰਨੀ ਨੂੰ ਨਹੀਂ ਪਤਾ, ਸਰਦਾਰਨੀ ਜੀ ਕੀ ਸੋਚ ਰਹੇ ਅੰਦਰ ਦੀ ਗੱਲ, ਪਰ ਇਹਨਾਂ ਨੂੰ ਕੱਟ ਕੱਟ ਕੇ ਸਾਰਿਆਂ ਦਾ ਪਤਾ, ਸਾਨੂੰ ਆਪਣੇ ਆਪੇ ਦਾ ਪਤਾ ਹੀ ਕਰਦੇ, ਸਾਨੂੰ ਸਾਰਿਆਂ ਨੂੰ ਆਪੇ ਦਾ ਪਤਾ, ਇਹ ਗੁਰੂ ਸਾਹਿਬ ਨੂੰ ਪਤਾ, ਇਹ ਪਹਿਲੀ ਗੱਲ। ਦੂਜੀ ਗੱਲ, ਆਉਣ ਵਾਲਾ ਸਮਾਂ ਕਿੱਦਾਂ ਦਾ ਆਉਣਾ ਕਿਸੇ ਨੂੰ ਨਹੀਂ ਪਤਾ, ਇਹਨਾਂ ਨੂੰ ਸਾਰਾ ਪਤਾ, ਮਰ ਕੇ ਕਿੱਥੇ ਜਾਣਾ ਕਿਸੇ ਨੂੰ ਨਹੀਂ ਪਤਾ, ਇਹਨਾਂ ਨੂੰ ਪਤਾ। 15 ਸਾਲ ਪਹਿਲਾਂ ਭਾਈ ਲਾਲੋ ਦੇ ਘਰ ਇਹ ਬਾਣੀ ਉਚਾਰੀ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਝ ਲੈ ਕਾਬਲੋਂ ਧਾਇਆ, ਜੋਰੀ ਮੰਗੇ ਦਾਨ ਵੇ ਲਾਲੋ। ਗੁਰੂ ਨਾਨਕ ਸਾਹਿਬ 15 ਸਾਲ ਪਹਿਲਾਂ ਕਹਿ ਰਹੇ, ਬਾਬਰ 15 ਸਾਲ ਬਾਅਦ 'ਚ ਆਇਆ। ਪਤਾ ਨਾ ਸਾਰਾ ਆਉਣ ਵਾਲੇ ਸਮੇਂ ਦਾ ਪਤਾ, ਪਤਾ ਨਾ ਸਤਿਗੁਰੂ ਜੀ ਸਾਰਾ ਪਤਾ, ਸਭ ਕੁਝ ਲਿਖਿਆ। ਹੁਣ ਇੱਧਰਲੇ ਪਾਸੇ ਕਬੀਰ ਸਾਹਿਬ ਜਦੋਂ ਬੋਲੇ ਨਾ, ਸਵਾਮੀ ਜੀ ਮਾਲਾ ਦੀ ਗੰਢ ਖੋਲ੍ਹ ਕੇ ਗਲ 'ਚ ਪਾ ਦਿਓ, ਕਹਿੰਦਾ ਵੀ ਕਿਹੜਾ ਬੰਦਾ ਮੇਰੀ ਸੁਰਤ ਵਿੱਚ ਦੇਖਣ ਡਿਆ, ਹੈਰਾਨ ਹੋ ਗਿਆ। ਸੁਣਿਆ ਹੁਣ ਉਹਨੇ ਦਰਵਾਜ਼ਾ ਖੋਲ੍ਹਿਆ, ਬੰਦਾ ਦੇਖਦਾ ਨਾ ਵੀ ਕਿਹੜਾ ਦੇਖ ਰਿਹਾ, ਦਰਵਾਜ਼ਾ ਖੋਲ੍ਹਿਆ ਅਤੇ ਪੁੱਛਿਆ ਤੂੰ ਕੌਣ ਆ ਭਾਈ, ਅਤੇ ਕਬੀਰ ਸਾਹਿਬ ਕਹਿੰਦੇ ਹਮ ਕੂਕਰ ਤੇਰੇ ਦਰਬਾਰ, ਕੁੱਤਾ ਤੇਰੇ ਦਰ ਦਾ ਹੋਰ ਕੌਣ, ਇੰਨੀ ਨਿਮਰਤਾ ਹੋ ਸਕਦੀ ਸਾਨੂੰ ਕਿਸੇ ਦੇ ਅੰਦਰ, ਕਿਤੇ ਮਰ ਜਾ ਬੁੱਝ ਲਈਏ ਤਾਂ ਅਸੀਂ ਕਹਿੰਦੇ ਸਾਡਾ ਸਾਨੂੰ ਸਾਰਾ ਹੀ ਤੇਰਾ ਪਤਾ। ਇੱਧਰ ਕਬੀਰ ਸਾਹਿਬ ਹਮ ਕੂਕਰ, ਉਹ ਕਹਿੰਦੇ ਇਹ ਬਖਸ਼ਿਸ਼ ਕਿੱਥੋਂ ਲਈ, ਕਹਿੰਦਾ ਜੀ ਧਾਥੋਂ ਲਈ, ਕਹਿੰਦੇ ਤੈਨੂੰ ਤਾਂ, ਧਿਆਨ ਨਾਲ ਸੁਣਿਓ, ਤੈਨੂੰ ਤਾਂ ਕਦੇ ਡੇਰੇ ਦੇਖਿਆ ਹੀ ਨਹੀਂ। ਉਹ ਕਹਿੰਦਾ ਡੇਰੇ ਆਇਆ ਸੀ ਅਤੇ ਭਜਾ ਦਿੱਤਾ ਮੈਨੂੰ, ਕਹਿੰਦਾ ਫੇਰ, ਕਹਿੰਦਾ ਜੀ ਮੈਂ ਉਹੋ ਹੀ ਹਾਂ, ਧਿਆਨ ਨਾਲ ਸੁਣਿਓ, ਮੈਂ ਉਹੋ ਹੀ ਹਾਂ ਜਿਹੜਾ ਪੌੜੀਆਂ 'ਚ ਲੰਮਾ ਪਿਆ ਗੰਗਾ 'ਤੇ, ਤੁਸੀਂ ਮੈਨੂੰ ਪੈਰੀ ਟੁੰਬ ਉਠਾਇਆ ਸੀ। ਰਾਮਾਨੰਦ ਕਹਿੰਦਾ ਮੈਂ ਤਾਂ ਕਈਆਂ ਨੂੰ ਉਠਾਇਆ, ਤੂੰ ਇਕੱਲਾ ਹੀ ਉੱਠਿਆ। ਆਹ ਭਾਈ ਸਾਹਿਬ ਰੋਜ਼ ਠਾਲਦੇ ਨੇ, ਰੋਜ਼ ਠਾਲਦੇ ਨੇ, ਭਾਈ ਗੁਰਪ੍ਰੀਤ ਸਿੰਘ, ਭਾਈ ਅਮਰੀਕ ਸਿੰਘ, ਭਾਈ ਪਿਆਰਾ ਸਿੰਘ ਰੋਜ਼ ਕਹਿੰਦੇ ਨਾ ਪੀਵੋ ਪੌਲ ਖੰਡੇ ਧਾਰ ਹੋਏ ਜਨਮ, ਕਿੰਨੇ ਕੁ ਉੱਠਦੇ, ਜਿਹੜੇ ਉੱਠੇ ਜਾਗਦੇ ਉਹਨਾਂ 'ਤੇ ਕਿਰਪਾ ਹੋ ਗਈ, ਪੁੱਛ ਕੇ ਦੇਖ ਅੱਛੇ ਦਿਨ ਆ ਗਏ, ਜਪ ਤੇ ਦਰਸ਼ਨ ਭੇਟੇ ਸਾਧੂ, ਭਲੇ ਦਿਨ ਮਹਾਂ ਆਨੰਦ ਸਦਾ ਕਰ ਕੀਰਤਨ ਪੁਰਖ ਵਧਾ, ਅੱਛੇ ਦਿਨ ਆ ਗਏ ਜਿਹਨਾਂ ਨੇ ਅੰਮ੍ਰਿਤ ਛਕ ਲਿਆ, ਗੁਰੂ ਵਾਲੇ ਬਣ ਗਏ। ਪੁੱਛ ਕੇ ਦੇਖੋ ਜਿਹਨਾਂ ਜਿਹਨੇ ਅੰਮ੍ਰਿਤ ਛਕਿਆ ਤੁਹਾਡੇ ਦਿਨ ਅੱਛੇ ਆਏ ਕਿ ਨਹੀਂ ਆਏ, ਕਿੰਨੀਆਂ ਬਖਸ਼ਾਂ, ਕੋਈ ਕਮੀ ਹੈ, ਸਾਰੀਆਂ ਰਹਿਮਤਾਂ ਕਰ ਦਿੱਤੀਆਂ, ਤ੍ਰਿਸ਼ਨਾ ਤਾਂ ਬੁੱਝਣੀ ਨਹੀਂ ਆ, ਜਿੰਨੀ ਲੋੜ ਆ ਉਹ ਤੋਂ ਵੱਧ ਦਿੱਤਾ, ਦਿੱਤਾ ਕਿ ਨਹੀਂ ਦਿੱਤਾ, ਇੱਕ ਗੱਡੀ ਦੀ ਲੋੜ ਹੈ ਕਿੰਨੀਆਂ ਦਿੱਤੀਆਂ, ਇੱਕ ਸੂਟ ਪਾਉਣਾ ਮੇਰੀ ਭੈਣ ਨੇ ਕਿੰਨੇ ਦਿੱਤੇ, ਇੱਕ ਦਸਤਾਰ ਸਜਾਉਣੀ ਮੇਰੇ ਵੀਰ ਨੇ ਦਮਾਲਾ ਅਤੇ ਕਿੰਨੇ, ਕਿੰਨੀਆਂ ਬਖਸ਼ਾਂ, ਤੂੰ ਅਣਮੰਗਿਆ ਦਾਨ ਦੇ। ਹੁਣ ਸੁਣਿਓ ਕਬੀਰ, ਉਹ ਕਹਿੰਦਾ ਮੈਂ ਤਾਂ ਕਈਆਂ ਨੂੰ ਉਠਾਇਆ, ਤੂੰ ਇਕੱਲਾ ਹੀ ਉੱਠਿਆ। ਅੱਗੇ ਕਹਿੰਦਾ ਸੁਣਿਓ ਰਾਮਾਨੰਦ ਜੀ ਕਹਿੰਦੇ ਕਬੀਰ, ਜਿਸ ਰਾਮ ਦੀ ਮੈਂ ਸੁਰਤ ਵਿੱਚ ਪੂਜਾ ਕਰਨਾ, ਤੂੰ ਤਾਂ ਉਹੀ ਰਾਮ ਹੈ, ਰਾਮ ਕਬੀਰ ਹੈ, ਤੂੰ ਤਾਂ ਉਹੀ ਰਾਮ ਹੈ ਜਿਹਦੀ ਮੈਂ ਪੂਜਾ ਕਰਦਾ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ, 2 ਘੰਟੇ ਘੱਟੋ ਘੱਟ ਚਾਹੀਦੇ, ਘੰਟੇ ਨਾ ਨਹੀਂ ਸਾਡਾ ਬਣਦਾ ਕੋਈ, ਅਜੇ ਤਾਂ ਕੀਰਤਨ ਕੀਤਾ ਨਹੀਂ, ਇੱਕ ਸ਼ਬਦ ਵੀ ਨਹੀਂ ਪੜਿਆ ਚੰਗੀ ਤਰ੍ਹਾਂ, ਜਪੋ ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ
1: ਵਾਹਿਗੁਰੂ।
0: 10 ਪਹਿਲਾਂ ਵੀ ਮੈਂ 7 ਸਾਲ ਬਾਅਦ ਆਇਆ, ਪਹਿਲਾਂ ਵੀ ਇੱਥੋਂ ਗ੍ਰੇਟ ਬਾਰ ਤੋਂ ਮੈਂ ਆ ਜਾਂਦਾ ਰਿਹਾ, ਇਹ ਭਾਈ ਅਮਰੀਕ ਸਿੰਘ ਹੁਣੀ ਹੁਕਮ ਕਰ ਦਿੰਦੇ ਰਹੇ ਵੀ ਆ ਜਾਓ, ਅਤੇ ਥੋੜ੍ਹੀ ਵਿਚਾਰ ਕਰਦੇ ਰਹੇ ਪਹਿਲਾਂ, ਫਿਰ ਥੋੜ੍ਹਾ ਸਮਾਂ ਆਸਟ੍ਰੇਲੀਆ ਮਹਾਰਾਜ ਜੀ ਨੇ ਡਿਊਟੀ ਲਾਤੀ, ਉੱਥੇ 7-8 ਸਾਲ ਉੱਧਰ ਹੀ ਹੋ ਗਏ, ਐਰਕਾ ਫਿਰ ਸਿੰਘਾਂ ਨੇ ਬੜਾ ਜ਼ੋਰ ਪਾਇਆ ਵੀ ਆ ਜਾਓ ਸਾਧ ਸੰਗਤ ਦੇ ਦਰਸ਼ਨ ਕਰ ਲਓ ਆਣ ਕੇ, ਫਿਰ ਮਹਾਰਾਜ ਕਿਰਪਾ ਕਰਤੀ, ਮਹੀਨੇ ਕੁ ਵਾਸਤੇ ਆ ਗਏ। ਮੈਂ ਬੇਨਤੀ ਤੁਹਾਨੂੰ ਇਹ ਕਰ ਰਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਇੱਕ ਅੰਗ ਰੋਜ਼ ਪੜ੍ਹੋ, ਘੱਟੋ ਘੱਟ ਇੱਕ ਪੜ੍ਹ ਸਕਦੇ, ਇੱਕ ਅੰਗ 5 ਮਿੰਟ ਲੱਗਣੇ, 10 ਲੱਗ ਜਾਣਗੇ। ਜੇ ਇੱਕ ਅੰਗ ਕਰੋਗੇ 4 ਸਾਲ 'ਚ ਭੋਗ ਪਏਗਾ, 2 ਅੰਗ ਕਰੋਗੇ 2 ਸਾਲਾਂ 'ਚ ਭੋਗ ਪਏਗਾ, 4 ਅੰਗ ਪੜ੍ਹੋਗੇ ਤਾਂ ਸਾਲ ਬਾਅਦ ਭੋਗ ਪਏਗਾ। ਆਪਾਂ ਕਿਹੜੀ ਭੇਟਾ ਲੈਣੀ, ਚਾਰ ਅੰਗ ਰੋਜ਼ ਪੜ੍ਹੋ ਤਾਂ ਜਿੰਨੀ ਜ਼ਿੰਦਗੀ ਦੇ ਸਾਲ ਰਹਿ ਗਏ ਉਨੀ ਵਾਰੀ ਮਹਾਰਾਜ ਦਰਸ਼ਨ ਹੋ ਜਾਣਗੇ। ਦੱਸੋ ਬਾਣੀ ਪੜ੍ਹਨੀ ਚਾਹੀਦੀ ਕਿ ਨਹੀਂ ਪੜ੍ਹਨੀ ਚਾਹੀਦੀ, ਦੱਸੋ। ਗੁਰੂ ਗ੍ਰੰਥ ਸਾਹਿਬ ਮਹਾਰਾਜ ਪੁੱਛੀਏ ਕੀ ਕਹਿੰਦੇ, ਗੁਰੂ ਗ੍ਰੰਥ

ਹੁਣ ਵਧੀਆ ਭੈਣਾਂ ਬੋਲੋ ਬੋਲੋ ਸੁਣਨ ਪੜਨ ਇੱਕ ਇਸੇ ਤੇ ਮੈਂ ਬੋਲੂ ਫਿਰ ਮੇਰੇ ਵੀਰ ਮੇਰੀਆਂ ਭੈਣਾਂ ਸਾਰੇ ਜਾਣੇ ਬੋਲੋ ਛੇਤੀ ਮੁਕਾ ਦਿੰਦੇ ਹੁਣ

0: ਬਾਣੀ ਨੂੰ ਪੜ੍ਹਨਾ ਵਿਚਾਰਨਾ ਸਮਝਣਾ ਵੇਖੋ ਭਗਤ ਤੱਤਾ ਮੁਕਤਾ ਹੈ ਪਹਿਲਾ ਤੇ ਦੂਜਾ ਤੱਤੇ ਨੂੰ ਸਿਹਾਰੀ ਹੈ ਬੋਲਣਾ ਦੋਵਾਂ ਨੂੰ ਭਗਤ ਫਰਕ ਕਿਉਂ ਪਹਿਲਾ ਭਗਤ ਤੱਤਾ ਮੁਕਤਾ ਦਾ ਮਤਲਬ ਬਹੁਤੇ ਭਗਤ ਜੇ ਇੱਕ ਪੈਰ ਚ ਔਂਕੜ ਹੁੰਦਾ ਫਿਰ ਇੱਕ ਭਗਤ ਇਹ ਤੱਤਾ ਮੁਕਤਾ ਬਹੁਤੇ ਭਗਤ ਤੇ ਦੂਜਾ ਤੱਤੇ ਨੂੰ ਸਿਹਾਰੇ ਉਹਦਾ ਮਤਲਬ ਭਗਤੀ ਭਗਤੀ ਵਿੱਚ ਉਹ ਬੰਦੇ ਲੱਗੇ ਜੋ ਪ੍ਰਭ ਭਾਣੀ ਨਾਨਕ ਜੋ ਪ੍ਰਭ ਜਿਹੜੇ ਵਾਹਿਗੁਰੂ ਜੀ ਨੂੰ ਚੰਗੇ ਲੱਗੇ ਚੰਗੇ ਕੌਣ ਲੱਗਦੇ ਜਿਹੜੇ ਆਖੇ ਲੱਗਦੇ ਜਿਹੜੇ ਬੱਚੇ ਆਖੇ ਨਹੀਂ ਲੱਗਦੇ ਚੰਗੇ ਲੱਗਦੇ ਸਾਨੂੰ ਪਿਆਰ ਉਹਨਾਂ ਨਾਲ ਵੀ ਹੈ ਪਰ ਉਹ ਚੀਜ਼ ਨਹੀਂ ਜੋ ਆਖੇ ਲੱਗਦੇ ਸੁਣਿਓ ਜਿਨ੍ਹਾਂ ਗੁਰਸਿੱਖਾਂ ਕਹੋ ਹਰ ਸੰਤੁਸ਼ਟ ਹੈ ਤਿੰਨੀ ਸਤਿਗੁਰ ਕੀ ਕਿੰਨਾ ਵੱਡਾ ਸ਼ਹਿਰ ਆ ਡਰਬੀ ਕਿੰਨਾ ਕਿੰਨੀ ਸੰਗਤ ਆ ਆ ਪੁੱਛੋ ਭਾਈ ਸਾਹਿਬ ਨੂੰ ਅਸੀਂ ਪਿੰਡਾਂ 'ਚ ਕੀਰਤਨ ਕਰਦੇ ਹਾਂ 6 ਮਹੀਨੇ ਬਾਅਦ ਤਕਰੀਬਨ 6.5 ਮਹੀਨੇ ਲਗਾਤਾਰ ਇੰਡੀਆ ਲਾਏ ਹੁਣ ਪੰਜਾਬ 'ਚ ਸਾਰਾ ਪਿੰਡ ਇਕੱਠਾ ਹੁੰਦਾ ਸਾਰਾ ਗੁਰਦੁਆਰਾ ਭਰਿਆ ਹੁੰਦਾ ਉੱਠ ਕੇ ਨਹੀਂ ਕੋਈ ਜਾਂਦਾ ਉੱਠ ਕੇ ਨਹੀਂ ਜਾਂਦਾ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਇੱਕੋ ਪਿੰਡ 'ਚ ਕੀਰਤਨ ਐਤਵਾਰ ਅਮਰ ਸੰਚਾਰ ਅਤੇ ਸ਼ਨੀਵਾਰ ਵਾਲੇ ਦਿਨ ਘਰ ਘਰ ਜਾਂਦੇ ਅਤੇ ਪੁੱਛਦੇ ਅੰਮ੍ਰਿਤ ਕਿੰਨੇ ਕਿੰਨੇ ਛਕਿਆ ਤੁਸੀਂ ਕਿਉਂ ਨਹੀਂ ਛਕਿਆ ਨਾਂ ਲਿਖਾਓ ਇੱਦਾਂ ਜਿੱਦਾਂ ਬਾਬੇ ਜਾਂਦੇ ਨਾ ਬੋਰੀਆਂ ਲੈ ਕੇ ਕਣਕ ਲੈਣ ਨਹੀਂ ਇਹ ਗੁਰੂ ਕੇ ਪਿਆਰੇ ਜਾਂਦੇ ਕਿੰਨੇ ਛਕਿਆ ਇੱਕ ਦਿਨ ਘਰ ਗਏ ਸ਼ਾਇਦ ਗੁਰਪ੍ਰੀਤ ਵੀ ਨਾਲ ਹੋਏਗਾ ਤੋ ਘਰ ਗਏ ਉਹ ਭਾਈ ਦਿਲਬਾਗ ਸਿੰਘ ਉਹਨਾਂ ਦੱਸਿਆ ਮੈਨੂੰ ਕਹਿੰਦੇ ਵੀ ਨਿੱਕਾ ਬੱਚਾ ਆਪਣੀ ਮਾਂ ਨੂੰ ਕਹਿੰਦਾ ਮੈਂ ਅੰਮ੍ਰਿਤ ਛਕਣਾ ਛੋਟਾ ਜਿਹਾ ਬੱਚਾ 5 ਕੁ ਸਾਲ ਦਾ ਉਹ ਕਹਿੰਦੇ ਵੀ ਤੂੰ ਅਜੇ ਨਿੱਕਾ ਅਜੇ ਨਹੀਂ ਛਕਣਾ ਜਦੋਂ ਇਹ ਸਾਡੇ ਸਿੰਘ ਗਏ ਨਾਂ ਲਿਖਣ ਤਾਂ ਉਹਨੂੰ ਬੜਾ ਮੇਰੇ ਬੰਦੇ ਆ ਗਏ ਲਿਖਣ ਵਾਸਤੇ ਉਹ ਕਹਿੰਦਾ ਮੇਰਾ ਨਾਂ ਲਿਖੋ ਮਾਂ ਕਹਿੰਦੀ ਤੂੰ ਨਿੱਕਾ ਪੌੜੀਆਂ ਚੜ ਕਹਿੰਦੇ ਜਕਾ ਲੱਗ ਜਾਵੇ ਨਿਆਲ ਹੋ ਜਾਵੇ ਬਾਬਾ ਦੀਪ ਸਿੰਘ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਮਾਂ ਕਹਿੰਦੀ ਲਿਖ ਲਓ ਨਾਂ ਲਿਖ ਲਓ ਇਹ ਨਹੀਂ ਰਹਿ ਸਕਦਾ ਏਦਾਂ ਚਾਹ ਹੋਣਾ ਚਾਹੀਦਾ ਤਿੰਨਾਂ ਦੇਖ ਉਹਨਾਂ ਵੱਲ ਦੇਖ ਕੇ ਚਾਹ ਚੜ੍ਹਦਾ ਵੀ ਅਸੀਂ ਵੀ ਬਾਣੀ ਕੰਠ ਕਰੀਏ ਅਸੀਂ ਵੀ ਨਾਮ ਜਪੀਏ ਫਿਰ ਗੁਰੂ ਦੀਆਂ ਰਹਿਮਤਾਂ ਇੰਨੀਆਂ ਆਏ ਇਸੇ ਕੰਮ ਮੈਂ ਬੇਨਤੀ ਕਰਕੇ ਫਿਰ ਆਪਾਂ ਸਮਾਪਤੀ ਕਰੀਏ ਟਾਈਮ ਕਈ ਟਾਈਮ ਦੇ ਬੜੇ ਬੰਦ ਹੁੰਦੇ ਆਉਣ ਲੱਗਿਆ ਭਾਵੇਂ ਲੇਟ ਆਉਣ ਜਾਣ ਲੱਗਿਆ 8:30 ਜਾਣਾ ਸਮਾ ਜਦੋਂ ਸ਼ੁਰੂ ਕੀਤਾ ਉਦੋਂ ਘਰ ਜੇ ਆਉਣਾ ਉਹਨਾਂ ਨੇ ਜਾਂ ਉੱਠ ਕੇ ਚੱਲ ਜਾਣਗੇ ਹੋਰ ਕੰਮ ਨਹੀਂ ਸਾਡੇ ਮੁੱਕਦੇ ਇੱਥੇ ਬਹਿ ਕੇ ਲਾਹਾ ਲੈਣਾ ਜਦੋਂ ਕਿਸੇ ਨੂੰ ਬੁਲਾਇਆ ਹੋਵੇ ਨਾ ਚਲੋ ਜਪੋ ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ
1: ਵਾਹਿਗੁਰੂ
0: ਹੁਣ ਮੈਂ ਬੇਨਤੀ ਆਪ ਜੀ ਨੂੰ ਕਰਨੀ ਵੀ ਇੱਕ ਅੰਗ ਰੋਜ਼ ਪੜ੍ਹੋ 4 ਸਾਲ 'ਚ ਭੋਗ ਪਏਗਾ ਇੱਥੇ ਗੁਰੂ ਕਾ ਪਿਆਰਾ ਇੱਕ ਬੈਠਾ ਕਹਿੰਦੇ 100 ਅੰਗ ਰੋਜ਼ ਜਿਹੜੇ ਕਰਦੇ ਆ 15 ਦਿਨਾਂ 'ਚ ਭੋਗ 50 ਕਰੋਗੇ ਮਹੀਨੇ ਬਾਅਦ ਭੋਗ 25 ਕਰੋਗੇ 2 ਮਹੀਨੇ 'ਚ 12 ਕਰੋਗੇ 4 ਮਹੀਨੇ 'ਚ 6 ਕਰੋਗੇ 8 ਮਹੀਨੇ 'ਚ 4 ਕਰੋਗੇ ਸਾਲ ਬਾਅਦ ਬਾਣੀ ਮਹਾਰਾਜ ਜੀ ਨੇ ਕਿਹਾ ਆਇਓ ਸੁਣਨ ਪੜ੍ਹਨ ਕਹੋ ਅਤੇ ਬਾਣੀ ਪੜ੍ਹਨੀ ਸ਼ੁਰੂ ਕਰੋ ਸਹਿਜ ਪਾਠ ਆਰੰਭ ਕਿੱਦਾਂ ਕਰਨਾ ਉਹ ਮੇਰੇ ਵੀਰ ਜੀ ਆਪ ਜੀ ਨੂੰ ਕੀ ਕਰਨਾ ਦੇਗ ਲੈ ਬਣਾ ਕੇ ਲਿਆਉਣੀ ਗੁਰਦੁਆਰਾ ਸਾਹਿਬ ਦੇਗ ਬਣੀ ਹੁੰਦੀ ਹੈ ਆਨੰਦ ਸਾਹਿਬ ਜੀ ਦਾ ਪਾਠ ਕਰਕੇ ਇਹਨਾਂ ਨੇ ਕਹਿਣਾ ਕਿ ਇਹਨਾਂ ਦਾ ਅੱਜ ਸਹਿਜ ਪਾਠ ਆਰੰਭ ਕਰਨਾ ਹੈ ਸਤਿਗੁਰੂ ਜੀ ਆਗਿਆ ਬਖਸ਼ੋ ਹੁਕਮਨਾਮਾ ਲੈ ਕੇ 5 ਪੌੜੀਆਂ ਪੜ੍ਹਨੀਆਂ ਬਾਕੀ ਤੁਸੀਂ ਘਰ ਜਾ ਕੇ ਕਰਨਾ ਜਿਹੜੇ ਘਰ ਬੈਠੇ ਆ ਉਹ ਸੈਂਚੀਆਂ ਤਾਂ ਕਰੋ ਜਿਹੜੇ ਬਾਹਰ ਕੋਈ ਗੱਡੀ ਚਲਾ ਰਿਹਾ ਕੋਈ ਜੋਬ ਕਰ ਰਿਹਾ ਤਾਂ ਰਮਾਨ ਅੱਸੇ ਖੀਟੂ ਦਾ ਮੈਕਸ ਕੱਢੋ ਰਮਾਨ ਨਾ ਬਾਣੀ ਉੱਤੋਂ ਮੋਬਾਈਲ ਤੋਂ ਵੀ ਪੜ੍ਹ ਸਕਦੇ ਕਈ ਬਹੁਤ ਇਤਰਾਜ਼ ਕਰਦੇ ਅਤੇ ਬਾਕੀ ਸਾਰਾ ਕੁਝ ਇਲੈਕਟ੍ਰੋਨਿਕ ਹੀ ਹੈ ਗੱਡੀਆਂ ਇਲੈਕਟ੍ਰੋਨਿਕ ਆ ਗਈਆਂ ਕਿ ਬਾਣੀ ਤੁਸੀਂ ਉੱਤੋਂ ਨਹੀਂ ਪੜ੍ਹ ਸਕਦੇ ਕੋਈ ਪ੍ਰੋਬਲਮ ਨਹੀਂ ਸਤਿਕਾਰ ਦੇ ਨਾਲ ਮੋਬਾਈਲ ਨੂੰ ਥੱਲੇ ਨਹੀਂ ਰੱਖਣਾ ਬੜੇ ਸਤਿਕਾਰ ਨਾਲ ਰੱਖ ਕੇ 1-2 ਅੰਗ ਰੋਜ਼ ਪੜ੍ਹੋ ਰਾਤ ਨੂੰ ਪੜ੍ਹ ਸਕਦੇ ਸੌਣ ਲੱਗੇ ਹਾਂ ਕਾਫੀ ਟਾਈਮ ਪੜ੍ਹ ਸਕਦੇ ਹੋ ਮੰਜੇ 'ਤੇ ਬਹਿ ਕੇ ਕੁਰਸੀ 'ਤੇ ਬਹਿ ਕੇ ਪੜ੍ਹ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਸੁਣਿਓ ਧਿਆਨ ਨਾਲ ਹੋਏਗਾ ਕੀ ਜਦੋਂ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ ਅਤੇ ਗੁਰਬਾਣੀ ਵਰਤੀ ਜਗ ਅੰਤਰ ਇਸ ਬਾਣੀ 'ਤੇ ਹਰ ਨਾਮ ਪਾਏਗਾ ਫਿਰ ਨਾਮ ਦੀ ਪ੍ਰਾਪਤੀ ਹੋ ਜਾਣੀ ਨਾਮ ਬਾਣੀ ਪੜ੍ਹ ਪੜ੍ਹ ਕੇ ਦੇਖਿਓ ਕਿੰਨੀਆਂ ਬਖਸ਼ਾਂ ਵਰਤਦੀਆਂ ਬਾਣੀ ਪੜ੍ਹਨੀ ਸ਼ੁਰੂ ਕਰੋ ਸਹਿਜ ਪਾਠ ਅੱਜ ਆਰੰਭ ਹੋ ਜਾਣਾ ਸਾਰਿਆਂ ਦਾ ਹੀ ਸਾਰਿਆਂ ਦਾ ਸਹਿਜ ਪਾਠ ਜਿਹਨਾਂ ਨਹੀਂ ਕੀਤਾ ਉਹ ਵੀ 1 ਅੰਗ ਮੋਬਾਈਲ ਤੋਂ ਪੜ੍ਹ ਲਓ ਐਪ ਡਾਊਨਲੋਡ ਕਰੋ ਸਿੱਖੀ ਟੂ ਦਾ ਮੈਕਸ ਬਹੁਤ ਵਧੀਆ ਐਪ ਹੈ ਉਹਦੇ ਵਿੱਚ ਤੁਸੀਂ ਮਿਨੀਮਾਈਜ਼ ਵੀ ਕਰ ਦੋਗੇ ਜਿੰਨੇ ਅੰਗ 'ਤੇ ਆਏ ਉੱਥੋਂ ਹੀ ਸ਼ੁਰੂ ਹੋਣਾ ਲਿਖਣ ਦੀ ਵੀ ਲੋੜ ਨਹੀਂ ਵੀ ਕਿੰਨੇ ਅੰਗ 'ਤੇ ਆਏ ਪੜ੍ਹੋਗੇ ਨਾ ਬਾਣੀ ਹੁਣ ਕਿਹੜਾ ਕਿਹੜਾ ਪੜ੍ਹੇਗਾ ਹੱਥ ਖੜਾ ਕਰੋ ਸ਼ਾਬਾਸ਼ ਫਿਰ ਵੀ ਠੀਕ ਹੈ ਤਦ ਹੁਣ ਪਾਠ ਸਹਿਜ ਪਾਠ ਆਰੰਭ ਕਰਨਾ ਭਾਈ ਸਾਹਿਬ ਜੀ ਨੇ ਤੁਸੀਂ ਘਰ ਜਾ ਕੇ ਪੜ੍ਹਨਾ ਸ਼ੁਰੂ ਕਰ ਦੇਣਾ 1-2 ਅੰਗ ਰੋਜ਼ ਪੜ੍ਹੋ ਅਸੀਂ ਡਰਬੀ ਆਖੇ ਇੱਥੇ ਕੀਰਤਨ ਕਰ ਰਹੇ ਸੀ ਸ਼ਨੀਵਾਰ ਕੁਆਂਟਰੀ ਅਤੇ ਕੁਆਂਟਰੀ ਉੱਥੇ ਬੱਚਿਆਂ ਨੇ ਜਿਨ੍ਹਾਂ ਨੇ ਕੇਸਾਂ ਦੀ ਬੇਅਦਬੀ ਕੀਤੀ ਉਹਨਾਂ ਵੀ ਹੱਥ ਖੜਾ ਕੀਤਾ ਵੀ ਆਪਾਂ ਰੋਜ਼ ਪੜ੍ਹਾ ਉਹਨਾਂ ਵੀ ਹੱਥ ਖੜਾ ਅਤੇ ਮਹਾਰਾਜ ਦਾ ਕੱਲ੍ਹ ਸਤਿਗੁਰੂ ਜੀ ਦਾ ਪਹਿਲਾ ਪ੍ਰਕਾਸ਼ ਹੈ ਨਾ ਸਾਡੇ ਹਿਰਦੇ ਵਿੱਚ ਪ੍ਰਕਾਸ਼ ਹੋ ਜਾਏਗਾ ਰੋਜ਼ ਗੁਰਦੁਆਰੇ ਆਓ ਰੋਜ਼ ਕੋਈ ਛੁੱਟੀ ਨਹੀਂ ਦੋਨੇ ਟਾਈਮ ਆਉਣਾ ਅਤੇ ਜੇ ਨਹੀਂ ਤਾਂ ਇੱਕ ਟਾਈਮ ਤਾਂ ਜ਼ਰੂਰ ਰਹਿਤਨਾਮੇ 'ਚ ਲਿਖਿਆ ਪ੍ਰਾਤਹ ਕਾਲ ਸੰਤ ਸੰਗ ਨਾ ਜਾਵੇ ਤਨਖਾਹਦਾਰ ਵੈ ਵੱਡਾ ਕਹਾ, ਉਹ ਤਨਖਾਹੀਆ ਹੈ। ਇੱਕ ਬਜਟ ਕਰੈਦ ਕਰੀਏ ਤਾਂ ਤਨਖਾਹ ਲੱਗਦੀ, ਗੁਰਦੁਆਰੇ ਨਹੀਂ ਆਉਣਾ ਤਾਂ ਵੀ ਤਨਖਾਹੀਆ ਹੈ। ਆਓਗੇ ਨਾ ਰੋਜ਼? ਰੋਜ਼ ਗੁਰਦੁਆਰਾ ਸਾਹਿਬ ਆਉਣਾ, ਕੋਈ ਛੁੱਟੀ ਨਹੀਂ। ਐਤਵਾਰ ਬਹੁਤਾ ਟਾਈਮ ਬਹਿਣਾ, ਐਤਵਾਰ ਵੀ ਨਹੀਂ ਛੁੱਟੀ। ਐਤਵਾਰ ਕਈ ਬੰਦੇ ਕਹਿੰਦੇ ਅੱਜ ਵੱਜ ਸੌਂ ਲੈਂਦੇ ਅੱਜ ਅੱਜ। ਮਨ ਨੂੰ ਮਾਰਨ ਦਾ ਇੱਕੋ ਇੱਕ ਤਰੀਕਾ, ਮਨ ਕਹੇਗਾ ਅੱਜ ਐਤਵਾਰ ਛੁੱਟੀ, ਥੋੜ੍ਹਾ ਜਿਹਾ ਵੱਧ ਸੌਣ। ਨਹੀਂ ਨਹੀਂ ਵੱਧ ਨਹੀਂ ਸੌਣਾ, ਗੁਰਦੁਆਰੇ ਜਾਣਾ, ਮਹਾਰਾਜ ਨੇ ਵਚਨ ਕੀਤਾ ਹੈ। ਅੱਜ ਮੀਂਹ ਪਿਆ ਰਹਿਣ ਦਿਓ, ਨਗਰ ਨਹੀਂ ਨਹੀਂ ਮੀਂਹ ਪੈਂਦਾ ਨਹੀਂ। ਮਨ ਨੂੰ ਜਦੋਂ ਆਪਾਂ ਕਹਿਣਾ ਤੂੰ ਨਹੀਂ ਇੱਦਾਂ ਕਰਨਾ, ਆਪਾਂ ਜਾਣਾ ਹੀ ਜਾਣਾ, ਫਿਰ ਮਨ ਆਖੇ ਲੱਗਣਾ ਸ਼ੁਰੂ ਕਰ ਦਿੰਦਾ। ਫਿਰ ਉਹਨੂੰ ਪਤਾ ਵੀ ਇਹ ਨਹੀਂ ਹੁਣ ਆਖੇ ਲੱਗ ਸਕਦਾ, ਇਹ ਵਿਗੜਿਓ ਕਬੀਰਾ ਆਰਾਮ ਵਿਗੜ ਗਿਆ, ਇਹ ਜੇ ਹੁਣ ਨਹੀਂ ਰਹਿ ਸਕਦਾ, ਅਸੀਂ ਵਿਗੜ ਜੀਏ ਸਾਰੇ, ਮਹਾਰਾਜ ਚਰਨੀ ਜੁੜ ਜਾਈਏ। ਬਹੁਤ ਕੁਝ ਹੋਰ ਵੀ ਬਚਨ ਆਪ ਜੀ ਨੂੰ ਸਾਂਝੇ ਕਰ ਸਕਦੇ, ਪਰ ਟਾਈਮ ਹੋ ਗਿਆ, ਸੰਡੇ ਨੂੰ ਕਰ ਲਾਂਗੇ। ਕੱਲ੍ਹ ਨੂੰ ਆਓਗੇ ਸਾਰੇ ਜਾਣੇ? ਟਾਈਮ ਸਿਰ ਆਇਓ, ਅਸੀਂ ਕੌਂਟਰੀ ਤੋਂ ਆਉਣਾ ਬੜੀ ਦੂਰ, ਕੱਲ੍ਹ ਖਰਦੁਰ ਗਰੀਬ ਜੰਟ ਵੱਲ ਪਾਸੇ ਜਾਣਾ, ਉੱਥੋਂ ਆਉਣਾ, ਅਤੇ ਟਾਈਮ ਨਾਲ ਆ ਜਾਇਓ ਸਾਰੇ ਜਾਣੇ, ਵੱਧ ਤੋਂ ਵੱਧ ਲਾਹਾ ਲਵਾਂਗੇ। ਅਤੇ ਜੇ ਕਿਸੇ ਨੇ ਕੋਈ ਸਵਾਲ ਕਰਨਾ, ਸਵਾਲ ਸਤਿਗੁਰੂ ਜੀ ਨੂੰ ਪੁੱਛਣਾ ਜੀ, ਤੁਸੀਂ ਲਿਖ ਕੇ ਲੈ ਆਇਓ, ਭਾਈ ਅਮਰੀਕ ਸਿੰਘ ਨੂੰ ਵੀਜਨ ਦੇ ਦਿਓ, ਆਪਾਂ ਉਹਦੀ ਵਿਚਾਰ ਕਰ ਸਕਦੇ ਹਾਂ। ਬਹੁਤ ਸਵਾਲ ਹੁੰਦੇ, ਅਰਜਨ ਦੇ ਸਵਾਲਾਂ ਦਾ ਜਵਾਬ ਕਿਹਨੇ ਦਿੱਤਾ? ਕ੍ਰਿਸ਼ਨ ਜੀ ਨੇ। ਹੁਣ ਕ੍ਰਿਸ਼ਨ ਜੀ ਹਰ ਗੁਰ ਜਿਹੜਾ ਇਹ ਰਸਤੇ ਚੱਲੇਗਾ ਉਹਦੇ ਸਵਾਲ ਹੋਣਗੇ, ਜਿਹੜਾ ਨਹੀਂ ਚੱਲਿਆ ਤਾਂ ਕੋਈ ਸਵਾਲ ਨਹੀਂ। ਸਿੱਖੀ ਵਾਲੇ ਪਾਸੇ ਤੁਰਨ ਦੀ ਕੋਸ਼ਿਸ਼ ਕਰੋ। ਭਾਈ ਅਮਰੀਕ ਸਿੰਘ ਹੁਣ ਇੱਥੇ ਲਾਈਵ ਚੱਲਦਾ, ਕਿੰਨੇ ਸਵਾਲਾਂ ਜਵਾਬ ਦਿੰਦੇ, ਬੜੀ ਗੁਰੂ ਦੀ ਰਹਿਮਤ ਹੈ। ਤਾਂ ਕੋਸ਼ਿਸ਼ ਕਰੋ ਅੰਦਰ ਆਪਣੇ ਮਨ ਦੀ ਗੱਲ, ਜੀ ਕੀ ਬਿਰਥਾ ਹੋਏ ਸੋ ਗੁਰ ਪੈ
1: ਅਰਦਾਸ।
0: ਬਿਰਥਾ ਕਿਹਨੂੰ ਕਹਿੰਦੇ? ਪੀੜਾ। ਜੇ ਕੋਈ ਅੰਦਰ ਦੀ ਗੱਲ ਹੈ, ਗੋਹਜ ਗੱਲ ਜੀ ਕੀ ਕੀਤਾ ਸਤਿਗੁਰ ਪਾਸ ਤਾਂ ਸਰਬ ਸੁੱਖ ਪਾਈ। ਜਿਹੜੀ ਅੰਦਰ ਦੀ ਗੱਲ ਹੈ ਨਾ, ਮੇਰੇ ਨਾਲ ਵੀ ਨਾ ਕਰੋ, ਭਾਈ ਸਾਹਿਬ ਨਾਲ ਵੀ ਨਾ ਕਰੋ, ਗੁਰੂ ਸਾਹਿਬ ਨਾਲ ਆਣ ਕੇ ਗੱਲ ਕਰੋ। ਪਿੱਛੇ ਬਹਿ ਕੇ ਭਾਵੇਂ ਕਰ ਲਿਓ, ਪਰ ਅੱਗੇ ਅੱਗੇ ਬੈਠੀ ਦਾ ਹੈ। ਸੌਦਾ ਲੈਣ ਚਾਹੀਦਾ ਨਾ, ਸੌਦਾ ਉਹਨਾਂ ਨੂੰ ਮਿਲਦਾ ਪਹਿਲਾਂ ਜਿਹੜੇ ਅੱਗੇ ਬੈਠੇ, ਹੁਣ ਛੇਤੀ ਸੌਦਾ ਮਿਲ ਜਾਂਦਾ। ਕੱਲ੍ਹ ਵੀ ਇੱਦਾਂ ਬੈਠੇ ਹੋ ਅਤੇ ਸਾਰੀ ਸੰਗਤ ਜਿੰਨੇ ਜਾਣੇ ਆਏ ਹੋ, ਪੰਜ ਪੰਜ ਜਾਣੇ ਉੱਥੋਂ ਵਾਲੀ ਗੱਲਾਂ ਫਿਰ ਕਰੀ ਜਾਂਦੇ, ਪੰਜ ਪੰਜ ਜਾਣਿਆਂ ਨੂੰ ਤੁਸੀਂ ਟੈਲੀਫੋਨ ਕਰਨਾ ਜਾਂ ਘਰ ਜਾ ਕੇ ਕਹਿਣਾ? ਘਰ ਜਾਣ ਦਾ ਤਾਂ ਕੋਈ ਟਾਈਮ ਨਹੀਂ ਹੋਣਾ, ਪੰਜ ਪੰਜ ਜਾਣਿਆਂ ਨੂੰ ਸਾਰਿਆਂ ਨੇ ਕਹਿਣਾ। ਕਹੋਗੇ? ਕੱਲ੍ਹ ਹਾਲ ਪੂਰਾ ਭਰਿਆ ਹੋਣਾ ਚਾਹੀਦਾ। ਕਹੋਗੇ ਕਿ ਨਹੀਂ ਕਹੋਗੇ? ਦੱਸੋ, ਫੋਨ ਕਰਨਾ ਜੇ ਗੱਡੀ 'ਚ ਭਾਲ ਕੇ ਲਿਆਓਗੇ ਤਾਂ ਸਭ ਤੋਂ ਵੱਡਾ ਪੁੰਨ ਕਰਮ ਹੈ ਕਿਸੇ ਨੂੰ ਗੁਰੂ ਘਰ ਨਾਲ ਜੋੜਨਾ, ਅਤੇ ਸਭ ਤੋਂ ਵੱਡਾ ਪਾਪ ਹੈ ਕਿਸੇ ਨੂੰ ਤੋੜਨਾ। ਤੁਸੀਂ ਸਾਰਿਆਂ ਨੇ ਪੰਜ ਪੰਜ ਜਾਣਿਆਂ ਨੂੰ ਫੋਨ ਕਰਕੇ ਕਹਿਣਾ ਵੀ ਗੁਰਦੁਆਰਾ ਸਾਹਿਬ ਜਾਣਾ ਅੱਜ, ਅਤੇ ਆਪਾਂ ਲਾਹੇ ਲੈਣੇ ਆ, ਕੱਲ੍ਹ ਵੀ ਆਇਓ, ਪਰਸੋਂ ਵੀ ਆਇਓ, ਤੋ ਮਹਾਰਾਜ ਸਾਡੇ ਸਾਰਿਆਂ ਦੀ ਹਾਜ਼ਰੀ ਪ੍ਰਵਾਨ ਕਰਨ, ਸਾਰਿਆਂ ਨੂੰ ਗੁਰਸਿੱਖੀ ਨਾਮ ਦਾਨ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਭਾਈ ਸਾਹਿਬ ਜੀ ਜਦੋਂ ਅਰਦਾਸ ਕਰਨਗੇ ਨਾ, ਤਾਂ ਅਰਦਾਸ ਵਿੱਚ ਇਹਨਾਂ ਨੇ ਕਹਿਣਾ ਕਿ ਸਾਰੀ ਸੰਗਤ ਦਾ ਸਹਿਜ ਪਾਠ ਅੱਜ ਆਰੰਭ ਹੈ, ਮਹਾਰਾਜ ਤੁਸੀਂ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਬੱਚਿਆਂ ਤੋਂ ਆਪ ਸੇਵਾ ਲਿਓ। ਆਪ ਬ੍ਰਸਮੀਨ ਦਾਸ ਥੋੜ੍ਹਾ ਸਮਾਂ ਡਿਊਟੀ ਕੀਤੀ ਉੱਥੇ। ਜਿਹੜਾ ਬੰਦਾ ਗੁਰਦੁਆਰਾ ਸਾਹਿਬ ਆ ਗਿਆ ਨਾ, ਭਾਵੇਂ ਪ੍ਰੋਗਰਾਮ ਲਿਖਾਉਣ ਹੀ ਆਇਆ, ਉਹਨੂੰ ਵੀ ਸਹਿਜ ਪਾਠ ਆਰੰਭ ਕਰਕੇ ਹੀ ਤੋਰਨਾ। ਉਹ ਪ੍ਰੋਗਰਾਮ ਲਿਖਾਉਣ ਆਇਆ, ਉਹਨੂੰ ਸਹਿਜ ਪਾਠ ਸ਼ੁਰੂ ਕਰ। ਦੇਖੋ ਜਿਹੜਾ ਬੰਦਾ ਇੱਕ ਅੰਗ ਕਰੇਗਾ ਨਾ, ਉਹਦਾ ਦਿਲ ਕਰਦਾ ਮੈਂ ਹੋਰ ਪੜ੍ਹਾਂ, ਪੰਜਾਹ ਪੰਜਾਹ ਅੰਗ। ਅਤੇ ਫਿਰ ਅਸੀਂ ਗਰੁੱਪ ਬਣਾਏ ਹਾਂ, ਵੀਰ ਜੀ ਗਰੁੱਪ ਬਣਾ ਦਿੰਦੇ ਸਹਿਜ ਪਾਠ ਦਾ। ਤੁਸੀਂ ਗਰੁੱਪ 'ਤੇ ਪਾਉਣਾ ਵੀ ਕਿੰਨੇ ਅੰਗ ਕੀਤੇ? ਮੈਂ ਹੁਣ ਸਾਰਾ ਆਪਣੇ ਕੋਲੋਂ ਚੁੱਕੀ ਜਾਵਾਂ, ਥੋੜ੍ਹਾ ਬਹੁਤਾ ਇਹਨਾਂ ਨੂੰ ਦਈਏ। ਇਹ ਗਰੁੱਪ ਬਣਾਉਣਗੇ ਸਹਿਜ ਪਾਠ, ਗੁਰਦੁਆਰਾ ਡਰਬੀ, ਸਾਰਿਆਂ ਦੇ ਵਿੱਚ ਨਾਂ ਲਿਖੋ। ਤੁਸੀਂ ਜਿੰਨੇ ਅੰਗ ਭਾਵੇਂ ਇੱਕ ਅੰਗ ਅੱਧਾ ਅੰਗ ਕਰੋ, ਤਾਂ ਲਿਖ ਦੇਣਾ ਵੀ ਅੱਜ ਮੈਂ ਇੱਕ ਅੰਗ ਪੜਿਆ, ਕਿਉਂਕਿ ਪੁੱਛਣ ਵਾਲਾ ਕੋਈ ਨਹੀਂ, ਮੁੜ ਕੇ ਪੁੱਛਦਾ ਨਹੀਂ ਕੋਈ। ਇੱਕ ਵਾਰੀ ਕਹਿ ਕੇ ਪ੍ਰਭਾਵਿਤ ਹੋ ਕੇ ਆਪਾਂ ਕਹਿ ਦਿੰਦੇ ਹਾਂ, ਜਾਓ ਜੀ ਕਰਨਾ ਸ਼ੁਰੂ ਕਰ, ਮੁੜ ਕੇ ਕਰਦੇ ਨਹੀਂ। ਇੱਥੇ ਸਹਿਜ ਕੀਰਤੀ ਸਲੋਕ ਉੱਥੇ ਬੱਚੇ ਯਾਦ ਕਰ ਗਏ, ਸਹਿਜ ਕੀਰਤੀ ਸਾਰੇ ਸੋਈਏ ਯਾਦ ਕਰ ਗਏ, ਨਵੇਂ ਪਾਤਸ਼ਾਹ ਦੀ ਸਾਰੀ ਬਾਣੀ। ਬੱਚੇ ਉਸ ਦਾਸ ਨੂੰ ਫਿਰ ਡਿਊਟੀ ਲਾ ਦਿੰਦੇ ਵੀ ਤੁਸੀਂ ਬੱਚਿਆਂ ਨੂੰ ਯਾਦ ਕਰਾਓ, 59 ਸ਼ਬਦ 57 ਸਲੋਕ ਸਾਰੀ ਬਾਣੀ ਨਵੇਂ ਪਾਤਸ਼ਾਹ ਦੀ ਯਾਦ ਕਰ। ਇਹੀ ਚੀਜ਼ ਹੈ ਜਿਹੜੀ ਨਾਲ ਜਾਣੀ ਇਸ ਯੁੱਗ ਮੈਂ, ਸੁਣੋ ਇਸ ਯੁੱਗ

ਅਖੋਟ ਨਾਸ ਹੋਣ ਵਾਲਾ ਨਹੀਂ ਜੇ ਅਖੋਟ ਨਾ ਨਾਸ ਹੋਏਗਾ ਤੇ ਕਦੀ ਵੀ ਨਾਸ ਨਹੀਂ ਖਾਏ ਖਰਚਿਓ ਪੱਲੇ ਕਹਿੰਦੇ ਇੱਥੇ ਵੀ ਲਓ ਖਾ ਲਓ ਖਰਚ ਲਓ ਆਪਾਂ ਹੁਣ ਖਰਚ ਨਹੀਂ ਰਹੇ ਨਾ ਕਹਿੰਦੇ ਪੱਲੇ ਬਣ ਕੇ ਨਾਲ ਵੀ ਲੈ ਜਾਓ ਹਰ ਜਨ

ਨਾਲ ਜਾਣਾ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਦਾ ਬਚਨ ਹੈ ਕਿ ਦਰਜੀ ਚੋਲਾ ਸੀਨ ਰਿਹਾ ਸੀ, ਚੋਲਾ ਸੀਂਦੇ ਸੀਂਦੇ ਨਾ ਉਹਨੇ ਜੇਬਾਂ ਬਣਾ ਲਈਆਂ, ਧਿਆਨ ਨਾਲ ਸੁਣਿਓ, ਜੇਬਾਂ ਬਣਾ ਲਈਆਂ ਅਤੇ ਮੁੜ ਕੇ ਨੀਂਦ ਆ ਗਈ। ਜਦੋਂ ਉੱਠਿਆ ਮੁੜ ਕੇ ਜੇਬਾਂ ਬਣਾਏਗਾ, ਦੱਸੋ ਜੇਬਾਂ ਬਣਾਉਂਦਿਆਂ ਬਣਾਉਂਦਿਆਂ ਨੂੰ ਨੀਂਦ ਆ ਗਈ, ਜਦੋਂ ਉੱਠੇਗਾ ਜੇਬਾਂ ਬਣ ਗਈਆਂ ਉਹਨੇ ਅੱਗੇ ਚੱਲੇਗਾ। ਇੱਕ ਦਿਨ ਸੋਵਨ ਹੋਏਗਾ ਲਾਂਬੇ ਗੋਟ, ਇੱਕ ਦਿਨ ਅਸੀਂ ਵੀ ਸੌਂ ਜਾਣਾ। ਜਿਹੜੀ ਬਾਣੀ ਯਾਦ ਕਰ ਲਈ ਨਾ ਉਹ ਮੁੜ ਕੇ ਨਾਲ ਆ ਜਾਣੀ, ਉਹ ਨਹੀਂ ਯਾਦ ਕਰਨ ਦੀ ਲੋੜ, ਫਿਰ ਉਹ ਨਾਲ ਹੀ ਹੋਣੀ। ਅੱਜ 100 ਵਾਰੀ ਜਪਿਆ ਕੱਲ੍ਹ 101 ਤੋਂ ਸ਼ੁਰੂ ਹੋਣਾ, ਇਹ ਨਹੀਂ ਵੀ ਅੱਜ ਦਾ 100 ਨਿਕਲ ਗਿਆ, ਨਹੀਂ ਜਪ ਕੇ ਦੇਖੋ। ਸੰਚਨ ਕਰੋ ਨਾਮ ਧਨ ਨਿਰਮਲ ਥਾਤੀ ਅਗਮ ਅਪਾਰ। ਬੱਚੇ ਦਾ ਜਨਮ ਦਿਨ, ਬਸ 2 ਮਿੰਟ ਦਾ ਸ਼ਬਦ ਪੜ੍ਹ ਕੇ ਫਿਰ ਸਮਾਪਤੀ।

ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਬੇਅੰਤ ਹੋਈਆਂ ਭੁੱਲਾਂ ਦੀ ਆਪ ਜੀ ਦੇ ਜੋੜਿਆਂ 'ਚ ਸਿਰ ਰੱਖ ਕੇ ਦਾਸ ਮਾਫ਼ੀ ਮੰਗਦਾ ਹੈ। ਕੋਈ ਐਸੀ ਗੱਲ ਜਿਹੜੀ ਗੁਰਮਤਿ ਅਨੁਸਾਰ ਨਹੀਂ ਹੈ, ਗੁਰਮਤਿ ਦੇ ਅਨੁਕੂਲ ਨਹੀਂ, ਉਹਦੀ ਮਾਫ਼ੀ ਦੇਣੀ। ਜਿਹੜੀ ਗੱਲ ਗੁਰਮਤਿ ਦੀ ਹੈ ਆਪਾਂ ਸਾਰਿਆਂ ਨੇ ਮੰਨਣ ਦੀ ਕੋਸ਼ਿਸ਼ ਕਰਨੀ ਹੈ। ਸਤਿਗੁਰੂ ਜੀ ਅਤੇ ਗੁਰੂ ਦੀ ਸੰਗਤ ਗੁਰੂ ਦਾ ਰੂਪ ਹੈ, ਆਪ ਜੀ ਦੇ ਚਰਨਾਂ 'ਚ ਫਿਰ ਦੁਬਾਰਾ ਸਿਰ ਰੱਖ ਕੇ ਦਾਸ ਮਾਫ਼ੀ ਮੰਗਦਾ ਹੈ। ਅੱਜ ਸਟੂਡੈਂਟਾਂ ਕੋਸ਼ਿਸ਼ ਕਰ ਰਹੇ ਹਾਂ ਮਹਾਰਾਜ, ਜੋ ਆਪ ਜੀ ਵਚਨ ਕਰਦੇ ਸਾਡੇ ਹਿਰਦੇ 'ਚ ਵੱਸ ਜਾਣ, ਆਪਾਂ ਆਪ ਜੀ ਦੀ ਗੁਰਬਾਣੀ ਅਨੁਸਾਰ ਸਾਡਾ ਜੀਵਨ ਬਣ ਜਾਏ। ਇਹ ਰਾਤ ਦਿਨ ਸਿੱਖ ਨੇ ਕੋਸ਼ਿਸ਼ ਕਰਨੀ, ਕੁਝ ਬਣ ਕੇ ਨਹੀਂ ਬੈਠਣਾ, ਸਿੱਖ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ। ਕੋਈ ਬੰਦਾ ਇਹ ਨਹੀਂ ਕਹਿੰਦਾ ਮੈਂ ਸਿੱਖ ਬਣ ਗਿਆ, ਕਹਿ ਹੀ ਨਹੀਂ ਸਕਦਾ, ਮੈਂ ਕੋਸ਼ਿਸ਼ ਕਰ ਰਿਹਾ। ਕਿਉਂਕਿ ਭਾਈ ਤਾਰੂ ਸਿੰਘ ਗੁਰੂ ਦੇ ਸਿੱਖ ਸਨ, ਭਾਈ ਮਤੀ ਦਾਸ, ਭਾਈ ਸਤੀ ਦਾਸ, ਉਹਨਾਂ ਦੇ ਜੀਵਨ ਨਾਲ ਕੰਪੈਰੀਜ਼ਨ ਕਰਨਾ ਆਪਣਾ ਜੀਵਨ, ਕਿ ਮੈਂ ਉੱਦਾਂ ਦਾ ਸਿੱਖ ਬਣ ਗਿਆ, ਨਹੀਂ ਬਣਿਆ ਜੀ। ਕਈ ਜਨਮ ਲਾ ਕੇ ਸਿੱਖ ਬਣ ਜਾਈਏ ਤਾਂ ਬੜੀ ਵੱਡੀ ਬਖਸ਼ਿਸ਼ ਪ੍ਰਾਪਤ ਕਰਨੀ, ਇਸ ਕਰਕੇ ਸਿੱਖ ਬਣਨ ਦੀ ਕੋਸ਼ਿਸ਼ ਕਰਨੀ ਹੈ। ਤੋ ਅਗਲੀਆਂ ਵਿਚਾਰਾਂ ਕੱਲ੍ਹ ਕਰਾਂਗੇ, ਬੇਅੰਤ ਹੋਈਆਂ ਭੁੱਲਾਂ ਦੀ ਮਾਫ਼ੀ, ਅਸੀਂ ਵਾਪਸ ਜਾਣਾ ਹੈ। ਹੁਣ ਭਾਈ ਸਾਹਿਬ ਆਨੰਦ ਸਾਹਿਬ ਜੀ ਦਾ ਪਾਠ ਕਰਨਗੇ, ਨਾਲ ਆਨੰਦ ਸਾਹਿਬ ਕਰਕੇ ਫਿਰ ਜਾਓ ਨਾ ਸਹਿਜ ਪਾਠ ਸ਼ੁਰੂ ਹੋਣਾ। ਮਹਾਰਾਜ ਰਹਿਮਤ ਕਰੇ, ਧੱਕੇ ਵਾਲਾ ਸੌਦਾ ਨਹੀਂ ਜਿਹਨੇ ਕਰਨਾ। ਦੇਖੋ ਇਹ ਚੌਂਕੀਦਾਰ ਦਾ ਕੰਮ ਕੀ ਹੋਕਾ ਦੇਣਾ, ਸੁਣਿਓ ਧਿਆਨ। ਉਹ ਚੌਂਕੀਦਾਰ ਨੂੰ ਪਤਾ ਕੀ ਕਹਿੰਦੇ ਗਲੀ ਵਾਲੇ, ਭਾਈ ਸਾਹਿਬ ਸਾਡੀ ਗਲੀ 'ਚ ਨਾ ਆਇਓ, ਅਸੀਂ ਜਾਗਦੇ ਹਾਂ। ਉਹ ਕਹਿੰਦਾ ਵੀ ਅੱਜ ਜਾਗਦੇ ਕੱਲ੍ਹ ਸੌਂ ਗਏ, ਫਿਰ ਅੱਜ ਜਾਗਦੇ ਹੋ ਕੱਲ੍ਹ ਨੂੰ ਸੌਂ ਵੀ ਸਕਦੇ ਹੋ। ਅਤੇ ਉਹਨਾਂ ਨੇ ਕਹਿਣਾ ਹੀ, ਆਪਾਂ ਕਹਿਣਾ ਕਹਿਣਾ, ਕਰੋਗੇ ਭਲਾ ਹੋਏਗਾ, ਨਹੀਂ ਕਰਾਂਗੇ ਤਾਂ ਵੀ ਭਲਾ ਹੈ, ਜਿਹੜਾ ਕਰੇਗਾ ਉਹਦਾ ਵੀ, ਜਿਹੜਾ ਕਰੇਗਾ ਉਹਦਾ ਵੀ, ਅਤੇ ਜਿਹੜਾ ਨਾ ਕਰੇਗਾ ਕਰਕੇ ਭਲਾ ਹੋਣਾ, ਇੱਦਾਂ ਨਹੀਂ ਹੋਣਾ। ਕਿਉਂਕਿ ਆਏ ਇਸੇ ਕੰਮ ਵਾਸਤੇ, ਜਿਹੜਾ ਕੰਮ ਆਇਆ ਹੋਇਆ ਬੰਦਾ ਉਹ ਕੰਮ ਹੀ ਨਾ ਕਰੇ, ਬੰਦਾ ਕੰਮ 'ਤੇ ਗਿਆ। ਹੁਣ ਸੁਣਿਓ, ਜਿਹਨੂੰ ਮਰਜ਼ੀ ਕਰੋ ਸਵੇਰੇ ਗੁਰਦੁਆਰੇ, ਸਵੇਰੇ ਗੁਰਦੁਆਰੇ ਆਓਗੇ ਮਹਾਰਾਜ ਕਿਰਪਾ ਕਰਨਗੇ ਤਾਂ, ਅਤੇ ਜੋ ਪੁੱਛਿਆ ਸਵੇਰੇ ਕੰਮ 'ਤੇ ਜਾਣਾ, ਭਾਈ ਕੰਮ 'ਤੇ ਤਾਂ ਜਾਣਾ ਹੀ ਜਾਣਾ, ਉੱਥੇ ਕੋਈ ਕਿਰਪਾ ਨਹੀਂ। ਗੁਰਦੁਆਰੇ ਆਉਣ ਲੱਗਿਆ ਕਿਰਪਾ ਮੰਗਦੇ ਹਾਂ ਵੀ ਮਹਾਰਾਜ ਕਿਰਪਾ ਕਰੇਗਾ ਤਾਂ ਆਵਾਂਗੇ, ਕੰਮ 'ਤੇ ਜਾਣ ਲੱਗਿਆਂ ਭਾਅ ਜੀ ਬੱਚੇ ਕਿੱਦਾਂ ਪਾਲਣੇ, ਦੱਸੋ ਕੱਲ੍ਹ ਨੂੰ ਕੰਮ 'ਤੇ ਕਿਸੇ ਨੇ ਨਹੀਂ ਜਾਣਾ। ਭਾਈ ਨਹੀਂ ਭਾਈ ਸਾਹਿਬ, ਬੱਚੇ ਤਾਂ ਜਿੱਥੋਂ ਬਖਸ਼ਾਂ ਸਾਰੀਆਂ ਮਿਲਣੀਆਂ ਉੱਥੋਂ ਛੱਡ ਕੇ ਬੈਠੇ, ਅਸਲੀ ਸੁੱਖ ਇੱਥੋਂ ਹੈ। ਕੰਮ ਵੀ ਤਾਂ ਚੱਲਣਾ ਜੇ ਇਹ ਕਿਰਪਾ ਕਰੇ, ਜਦੋਂ ਇਹ ਮਿਹਰ ਕਰੇ। ਅਚਿੰਤ ਕੰਮ ਕਰੇ ਪ੍ਰਭ ਤਿੰਨ ਕੇ, ਜਿਨ ਹਰ ਕਾ ਨਾਮ ਪਿਆਰਾ, ਜਿਹਨੂੰ ਪਿਆਰ ਬਣ ਗਿਆ। ਆਨੰਦ ਸਾਹਿਬ ਜੀ ਦਾ ਪਾਠ ਕਰੀਏ।

0: ਵਾਹਿਗੁਰੂ ਜੀ ਕੀ ਫਤਿਹ।
1: ਚਾਹੇ ਪੜ੍ਹਦੀ ਅਰਦਾਸ ਕਰਦੇ ਹੋ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਨਾਨਕ ਤੇਰਾ ਬਾਣੀ ਆ ਤੂੰ ਸਾਹਿਬ ਮਹਿਰਾਸ ਮਨ ਤੇ ਧੋਖਾ ਤਾਂ ਲਹਿ ਜਾਂ ਸਿਫਤ ਕਰੀ ਅਰਦਾਸ ਤਿੰਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ ਤਾਕੋ ਬਿਗਨ ਨਾ ਕੋ ਲੱਗ ਜਾ ਕੀ ਪ੍ਰਭ ਆਗੇ ਅਰਦਾਸ ਅਰਦਾਸ ਇੱਕੋ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਿਆ ਗੁਰੂ ਨਾਨਕ ਲਈ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ